0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਬਾਣੀ ਦੇ ਇਹਨਾਂ ਪਵਿੱਤਰ ਬਚਨਾਂ ਦੇ ਮੁਤਾਬਕ ਆਪ ਜੀ ਨੂੰ ਹਰ ਜਸ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੋਇਆ ਹੈ ਚੱਲ ਰਹੀ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦਾ। ਗੁਰਦੇਵ ਦੇ ਪਵਿੱਤਰ ਬਚਨ ਨੇ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਆਪਣੇ ਪੁਰਖਿਆਂ ਦਾ ਮਾਣ ਮੱਤਾ ਇਤਿਹਾਸ ਜੋ ਭਾਈ ਰਤਨ ਸਿੰਘ ਜੀ ਭੰਗੂ ਹੋਰਾਂ ਨੇ ਕਲਮ ਬੰਦ ਕੀਤਾ ਹੈ। ਆਓ ਅਤਿ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਭਾਈ ਪ੍ਰਿਤਪਾਲ ਸਿੰਘ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ, ਤਿਨ੍ਹਾਂ ਦੇ ਪਾਸੋਂ ਆਪਾਂ ਚੱਲ ਰਹੀ ਲੜੀਵਾਰ ਇਤਿਹਾਸ ਦੀ ਵਾਰਤਾਲਾਪ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਵਨ ਬੜਾਈ। ਜੋ ਤੂੰ ਦੇਹੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਪਤਤ ਪਾਵਨ ਭਗਤ ਵਛਲ, ਕਿਰਪਾ ਨਿਧਾਨ ਸਤਿਗੁਰੂ, ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪਿਛਲੇ ਪੈਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ, ਜੁੜ ਬੈਠੀ, ਗੁਰੂ ਕੀ ਸਾਜੀ ਔਰ ਨਿਵਾਜੀ ਹੋਈ। ਗੁਰੂ ਸਵਰੂਪ, ਗੁਰੂ ਖਾਲਸਾ, ਸਾਧ ਸੰਗਤ ਜੀਓ, ਜੇਠ ਦੇ ਸੰਕ੍ਰਾਂਤ ਦਾ ਦਿਹਾੜਾ ਜਾਣਦਿਆਂ ਜਾਂ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਚਰਨਾਂ ਵਿੱਚ ਬੇਅੰਤ ਗੁਰੂ ਕੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਗੁਰੂ ਚਰਨਾਂ 'ਚ ਨਤਮਸਤਕ ਹੋ ਰਹੀਆਂ ਹਨ। ਗੁਰੂ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰ ਰਹੀਆਂ ਹਨ ਕਿ ਗਰੀਬ ਨਿਵਾਜ, ਇਹ ਚੜ੍ਹਿਆ ਹੋਇਆ ਮਹੀਨਾ ਆਪ ਜੀ ਦੀ ਸੇਵਾ ਕਰਦਿਆਂ, ਆਪ ਜੀ ਦੇ ਦਰਸ਼ਨ ਕਰਦਿਆਂ, ਆਪ ਜੀ ਦੀ ਕਥਾ ਕੀਰਤਨ ਕਰਦਿਆਂ ਸੁਣਦਿਆਂ ਸੁੱਖਾਂ ਦਾ ਬਤੀਤ ਹੋਵੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦਿਆਂ ਸਮੁੱਚੀ ਸੰਗਤ ਨੂੰ ਨਿਵਾਜਿਆ ਹੈ। ਹਰ ਜੇਠ ਜੁੜਨ ਦਾ ਲੋਹੜੀ ਹੈ, ਜਿਸ ਅੱਗੇ ਸਭ ਨਿਵੰਨ। ਜੇਠ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦਿਆਂ ਪਾਤਸ਼ਾਹ ਕਹਿੰਦੇ, ਭਾਈ ਉਹਦੇ ਨਾਲ ਜੁੜਨਾ ਚਾਹੀਦਾ ਹੈ ਜਿਹਦੇ ਅੱਗੇ ਦੁਨੀਆਂ ਦੀਆਂ ਸਾਰੀਆਂ ਸ਼ਕਤੀਆਂ ਨਿਭਦੀਆਂ ਹਨ, ਜਿਸ ਅੱਗੇ ਦੁਨੀਆਂ ਦੀਆਂ ਬ੍ਰਹਿਮੰਡ ਦੀਆਂ ਸਮਸਤ ਸ਼ਕਤੀਆਂ ਆ ਕੇ ਨਤਮਸਤਕ ਹੁੰਦੀਆਂ ਹਨ। ਐਸ

ਮੂਲ ਤੋਂ ਆਪਣੇ ਅਸਲੇ ਤੋਂ ਟੁੱਟ ਜਾਂਦਾ ਹੈ ਔਰ ਉਹਦੇ 'ਚ ਗੰਦਗੀ ਪੈਦਾ ਹੋ ਜਾਂਦੀ ਹੈ, ਸੜਾਉਣ ਪੈਦਾ ਹੋ ਜਾਂਦੀ ਹੈ, ਕੀੜੇ ਪੈਦਾ ਹੋ ਜਾਂਦੇ ਹੈ। ਪਰ ਜੇ ਉਹ ਆਪਣੇ ਮੂਲ ਨਾਲ ਜੁੜਿਆ ਰਹਿੰਦਾ ਤੇ ਵਹਿੰਦਾ ਵਹਿੰਦਾ ਸਮੁੰਦਰ ਵਿੱਚ ਜਾ ਕੇ ਮਿਲ ਜਾਂਦਾ। ਜਿਹੜੀਆਂ ਟਹਿਣੀਆਂ ਆਪਣੇ ਦਰਖਤਾਂ ਨਾਲ ਜੁੜੀਆਂ ਹੋਈਆਂ ਹਨ ਉਹ ਸਫਲ ਹੋ ਕੇ ਫਲਦੀਆਂ ਹਨ। ਜਿਹੜੀਆਂ ਟਹਿਣੀਆਂ ਜਾਂ ਜਿਹੜੇ ਫੁੱਲ ਆਪਣੇ ਮੂਲ ਤੋਂ ਟੁੱਟ ਜਾਂਦੇ ਹਨ ਕੁਝ ਸਮੇਂ ਬਾਅਦ ਉਹ ਮੁਰਝਾ ਜਾਂਦੇ ਹਨ। ਡਾਕਟਰ ਭਾਈ ਵੀਰ ਸਿੰਘ ਜੀ ਦਾ ਇੱਕ ਬੜਾ ਪਿਆਰਾ ਕਥਨ ਹੈ। ਗੁਲਾਬ ਦੇ ਫੁੱਲ ਦੇ ਨਾਮ ਹੇਠਾਂ ਉਹਨਾਂ ਨੇ ਇੱਕ ਕਵਿਤਾ ਲਿਖੀ ਹੈ। ਉਹ ਲਿਖਦਿਆਂ ਕਹਿੰਦੇ ਹੈ ਵੀ ਡਾਲੀ ਨਾਲੋਂ ਤੋੜ ਨਾ ਸਾਨੂੰ ਅਸਾਂ ਹੱਟ ਮਹਿਕ ਦੀ ਲਾਈ, ਸੋ ਗਾਹਕ ਜੇ ਆ ਕੇ ਸੁੰਘੇ ਤਾਂ ਖਾਲੀ ਕੋਏ ਨਾ ਜਾਈ, ਜੇ ਤੂੰ ਇੱਕ ਤੋੜ ਕੇ ਲੈ ਗਿਓ ਇੱਕ ਤੇਰੇ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਨਸ ਜਾਏ। ਜੇ ਤੂੰ ਮੈਨੂੰ ਆਪਣੇ ਮੂਲ ਨਾਲੋਂ ਤੋੜ ਦਿੱਤਾ ਤਾਂ ਬਸ ਪਲਕ ਝਲਕਦਾ ਮੇਲਾ, ਨਾ ਮੇਰਾ ਰੂਪ ਰਹਿਣਾ ਤੇ ਨਾ ਮਹਿਕ ਰਹਿਣੀ ਹੈ। ਤੂੰ ਆਪਣੇ ਮੂਲ ਨਾਲ ਜੁੜਨਾ ਅਤਿ ਜ਼ਰੂਰੀ ਹੈ। ਮੂਲ ਕੌਣ ਹੈ ਸਾਡਾ? ਸਾਰਿਆਂ ਦਾ ਮੂਲ ਪਾਰ ਬ੍ਰਹਮ ਪਰਮੇਸ਼ਰ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਹਾਰਾਜ ਜੀ ਕਹਿੰਦੇ ਉਹਦੇ ਨਾਲ ਜੁੜ ਭਾਈ। ਇਹ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਲੜੀਵਾਰ ਕਥਾ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਆਪ ਜੀ ਸਰਵਣ ਕਰ ਰਹੇ ਹੋ। ਸੂਬੇ ਲਾਹੌਰ ਨੇ ਬਹੁਤ ਸਾਰੀ ਫੌਜ ਭੇਜੀ ਸੀ ਖਾਲਸੇ ਦਾ ਖੁਰਾ ਖੋਜ ਬਿਟਾਉਣ ਲਈ, ਪਰ ਖਾਲਸੇ ਨੇ ਇਹੋ ਜਿਹੇ ਆਹੂ ਲਾਏ ਵੈਰੀਆਂ ਦੇ ਕਿ ਪੀਲੋਵਾਲ ਨਗਰ ਵਿੱਚ ਬਹੁਤ ਸਾਰੇ ਤੁਰਕਾਂ ਨੂੰ ਖਾਲਸੇ ਨੇ ਮਾਰ ਕੇ ਮਿੱਟੀ 'ਚ ਗਰਕ ਕਰ ਦਿੱਤਾ। ਸੂਬਾ ਅਸਲਮ ਖਾਨ ਪਹਿਲਾਂ ਉਹਨਾਂ ਤੋਂ ਤੰਗ ਸੀ ਕਿਉਂਕਿ ਦਿੱਲੀ ਤੋਂ ਫੌਜ ਆਈ ਸੀ, ਉਹ ਇਹਦੇ ਕੋਲੋਂ ਟੈਕਸ ਮੰਗਦੇ ਸਨ। ਇਹਨੇ ਆਖਿਆ ਖਾਲਸੇ ਨੇ ਚੰਗਾ ਕੀਤਾ, ਜੇ ਜਿਉਂਦੇ ਰਹਿੰਦੇ ਤੇ ਮੈਨੂੰ ਇਹਨਾਂ ਨੇ ਤੰਗ ਕਰਨਾ ਸੀ, ਫੜ ਕੇ ਗ੍ਰਿਫਤਾਰ ਕਰਕੇ ਦਿੱਲੀ ਲੈ ਕੇ ਜਾਣਾ ਸੀ, ਤੇ ਖਾਲਸੇ ਦੇ ਨਾਲ ਹੁਣ ਕਿਸੇ ਤਰੀਕੇ ਸਾਂਝ ਪਾਣੀ ਚਾਹੀਦੀ ਹੈ। ਤਾਂ ਸੂਬੇ ਲਾਹੌਰ ਨੇ ਭਾਈ ਸੁਬੇਗ ਸਿੰਘ ਜੀ ਜੰਬਰ ਨੂੰ ਸੱਦਿਆ, ਆਖਿਆ ਸੁਬੇਗ ਸਿੰਘ ਜੀ ਤੁਸੀਂ ਜਾ ਕੇ ਖਾਲਸੇ ਨਾਲ ਗੱਲ ਕਰੋ ਕਿ ਖਾਲਸੇ ਨੇ ਮੇਰੇ 'ਤੇ ਕਿਰਪਾ ਕੀਤੀ ਹੈ, ਆਹ ਜਿਹੜੇ ਮੇਰੇ ਸਿਰ 'ਤੇ ਚੜ੍ਹ ਕੇ ਆਏ ਸੀ ਦਿੱਲੀਓਂ ਖਾਲਸੇ ਨੇ ਮਾਰ ਕੇ ਮੁਕਾ ਦਿੱਤੇ ਨੇ, ਮੈਂ ਸੁਰਖਰੂ ਹੋ ਗਿਆ। ਪ੍ਰਜਾ ਬੜੀ ਦੁਖੀ ਹੈ ਮਾਝੇ ਦੇ ਇਲਾਕੇ ਦੀ, ਖਾਲਸੇ ਨੂੰ ਕਹੋ ਵੀ ਉਹਨਾਂ ਦੇ ਵੀ ਤਾਂ ਰਿਸ਼ਤੇਦਾਰ ਪਿੰਡਾਂ 'ਚ ਰਹਿੰਦੇ ਹਨ, ਵੀ ਉਹ ਕੋਈ ਜਾਗੀਰ ਲੈ ਲੈਣ, ਮੈਂ ਉਹਨਾਂ ਨੂੰ ਨਵਾਬੀ ਭੇਜ ਦਿੰਦਾ ਹਾਂ, ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਪਿੰਡ ਦੇ ਦਿੰਦਾ ਹਾਂ, ਉਹ ਸ਼ਾਂਤੀ ਨਾਲ ਬਹਿ ਕੇ ਆਪਣੇ ਘਰਾਂ ਵਿੱਚ ਰੱਬ ਰੱਬ ਕਰਨ, ਕਿਸੇ ਨੂੰ ਤੰਗ ਨਾ ਕਰਨ। ਭਾਈ ਸੁਬੇਗ ਸਿੰਘ ਨੇ ਆਖਿਆ ਕਿ ਸੂਬਾ ਲਾਹੌਰ ਖਾਲਸੇ ਕੋਲ ਜਾਣਾ ਤੇ ਕੋਈ ਨਜ਼ਰਾਨਾ ਭੇਜ, ਮੈਂ ਲੈ ਕੇ ਖਾਲਸੇ ਦੀ ਸ਼ਰਨ 'ਚ ਜਾਂਦਾ ਹਾਂ। ਤੋ ਸੂਬੇ ਲਾਹੌਰ ਨੇ ਜਿਵੇਂ ਨਵਾਬੀ ਦੀ ਖੇਲਤ ਦਿੱਤੀ ਹੈ ਔਰ ਭਾਈ ਸੁਬੇਗ ਸਿੰਘ ਜੀ ਜੰਬਰ ਖਾਲਸੇ ਦੀ ਸ਼ਰਨ 'ਚ ਆਏ ਹਨ, ਉਹ ਪ੍ਰਸੰਗ ਅੱਜ ਦੀ ਕਥਾ ਵਿੱਚ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਪੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਲਿਖ ਰਹੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪੰਥ ਦਾ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ।

0: ਸੂਬੇ ਲਾਹੌਰ ਨੇ ਭਾਈ ਸੁਬੇਗ ਸਿੰਘ ਜੰਬਰ ਨੂੰ ਖਿਲਤ ਦਿੱਤੀ, ਨਵਾਬੀ ਦੀ ਪੱਗ ਦਿੱਤੀ ਤੇ ਦੇ ਕੇ ਸੂਬਾ ਲਾਹੌਰ ਭਾਈ ਸੁਬੇਗ ਸਿੰਘ ਨੂੰ ਕਹਿਣ ਲੱਗਾ,
1: ਪੁਸ਼ਾਕ ਨਾ ਜਾਣਿਓ ਇਹ ਨਵਾਬੀ ਭਾਈ।
0: ਕਹਿਣ ਲੱਗਾ ਭਾਈ ਸੁਬੇਗ ਸਿੰਘ ਖਾਲਸੇ ਨੂੰ ਆਖਿਓ ਕਿ ਇਹ ਕੱਲੀ ਪੁਸ਼ਾਕ ਨਹੀਂ ਹੈ, ਇਹ ਕੱਲੀ ਖਿਲਤ ਜਾਂ ਕੱਲੀ ਪੱਗ ਨਹੀਂ ਹੈ, ਇਹ ਅਸਲ ਵਿੱਚ ਨਵਾਬੀ ਹੈ, ਇਹ ਨਵਾਬੀ ਦੀ ਖਿਲਤ ਹੈ, ਇਹ ਨਵਾਬੀ ਦੀ ਪੱਗ ਹੈ।
1: ਇਸੀ ਸਾਥ ਹੋਗ ਲਿਖੀ ਜਗੀਰ,
0: ਇਹਦੇ ਨਾਲ ਹੀ ਸਾਰੀ ਜਗੀਰ ਲਿਖੀ ਹੈ, ਮੈਂ ਕੋਈ ਵੱਖਰੀ ਜਗੀਰ ਨਹੀਂ ਲਿਖ ਕੇ ਦੇਣ ਲੱਗਾ ਖਾਲਸੇ ਨੂੰ।

0: ਨਵਾਬੀ ਦੀ ਇਸ ਖਿਲਤ ਨੂੰ ਪੁਸ਼ਾਕ ਨੂੰ ਆਪਣੇ ਸਰੀਰ ਤੇ ਧਾਰਨ ਕਰੇਗਾ, ਸਾਰੀ ਪਰਜਾ ਉਹਦੇ ਚਰਨਾਂ ਚ ਆਇਆ ਕਰੇਗੀ, ਉਹਨੂੰ ਮਾਮਲਾ ਤਾਰਿਆ ਕਰਨਗੇ, ਉਹਦੇ ਕੋਲ ਆ ਕੇ ਆਪਣੀਆਂ ਮੁਸੀਬਤਾਂ ਦੱਸਿਆ ਕਰਨਗੇ, ਆਪਣੇ ਦੁੱਖ ਸੁੱਖ ਦੱਸਿਆ ਕਰਨਗੇ।
1: ਸ਼ਾਹੀ ਪਰਵਾਨੇ ਉਸ ਨਾਇ ਆਵਗ।
0: ਔਰ ਜਿਹਦੇ ਸਿਰ ਤੇ ਇਹ ਪੱਗ ਬੰਨੀ ਜਾਏਗੀ ਨਵਾਬੀ ਦੀ, ਜਿੰਨੇ ਸ਼ਾਹੀ ਪਰਵਾਨੇ ਨੇ, ਚਾਹੇ ਉਹ ਦਿੱਲੀ ਤੋਂ ਆਵਣ ਚਾਹੇ ਉਹ ਲਾਹੌਰ ਤੋਂ ਆਵਣ, ਉਹ ਸਾਰੇ ਸ਼ਾਹੀ ਪਰਵਾਨੇ ਉਸੇ ਦੇ ਨਾਂ ਤੇ ਆਵਣਗੇ ਜਿਹਦੇ ਨਾਂ ਜਿਹਦੇ ਸਿਰ ਦੇ ਉੱਤੇ ਇਹ ਨਵਾਬੀ ਦੀ ਦਸਤਾਰ ਬੰਨੀ ਜਾਏਗੀ।
1: ਉਹੀ ਵੰਡ ਸਭ ਲੋਕਨ ਖੁਲਾਵਗ।
0: ਕਹਿੰਦੇ ਉਹੀ ਇਸ ਪੈਸੇ ਨੂੰ, ਕਿਉਂਕਿ ਮਾਮਲਾ ਵੀ ਆਵੇਗਾ ਉਹਦੇ ਕੋਲ, ਇਲਾਕੇ ਦਾ ਟੈਕਸ ਆਵੇਗਾ, ਉਹ

ਔਰ ਨੇ ਵੀ ਗੱਲ ਕਹੀ ਸੁਬੇਗ ਸਿੰਘ ਨੂੰ ਕਿ ਸੁਬੇਗ ਸਿੰਘ ਇਹ ਦਸਤਾਰ ਮੈਂ ਸੁਣਿਆ ਵੀ ਸਿੰਘ ਬੜੇ ਬੜੇ ਜਪੀ ਤਪੀ ਹੱਠੀ ਜਪੀ ਹਨ, ਉਹਨਾਂ ਸਿੰਘਾਂ ਵਿੱਚੋਂ ਕੋਈ ਸੂਰਮਾ ਹੋਵੇ, ਸਤੀ ਹੋਵੇ, ਦਾਤਾ ਹੋਵੇ, ਹੱਠੀ ਹੋਵੇ, ਤਪੀ ਹੋਵੇ ਜਾਂ

0: ਗੱਲ ਕਹਿ ਕੇ ਸੂਬੇ ਲਾਹੌਰ ਨੇ ਕੁਝ ਨਗਦ ਮਾਇਆ ਵੀ ਦਿੱਤੀ। ਨਗਦੀ ਮਾਇਆ ਜਿਹੜੀ ਸੀ ਉਹ ਵੀ ਖਾਲਸੇ ਦੇ ਨਜ਼ਰਾਨੇ ਵਜੋਂ ਭੇਟ ਕੀਤੀ।
1: ਸੁਬੇਗ ਸਿੰਘ ਤੁਰਿਓ ਜੁਗਤ ਬਣਾਈ,
0: ਇਉਂ ਸੁਬੇਗ ਸਿੰਘ ਸੂਬੇ ਲਾਹੌਰ ਦੇ ਕਹਿਣ ਤੇ ਸਾਰੀ ਜੁਗਤੀ ਬਣਾ ਕੇ ਲਾਹੌਰ ਸ਼ਹਿਰ ਤੋਂ ਖਾਲਸੇ ਪੰਥ ਦੀ ਸ਼ਰਨ ਵਾਲੇ ਪਾਸੇ ਨੂੰ ਚੱਲ ਪਏ।
1: ਜਹਾ ਡੇਰੋ ਥੋ ਖਾਲਸਾ ਅਲਾਇਓ,
0: ਖਾਲਸੇ ਪੰਥ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਡੇਰਾ ਸੀ, ਪੜਾ ਸੀ ਅਕਾਲ ਤਖ਼ਤ ਸਾਹਿਬ ਤੇ। ਕਹਿੰਦੇ ਭਾਈ ਸੁਬੇਗ ਸਿੰਘ ਜੀ ਜੰਬਰ ਨਵਾਬੀ ਦੀ ਪੱਗ ਲੈ ਕੇ ਖਾਲਸੇ ਦੀ ਸ਼ਰਨ ਆਏ ਹਨ।
1: ਵਜਹਿ ਨਗਾਰੇ ਨਿਸ਼ਾਨ ਝੁਲਾਇਓ,
0: ਅੱਗੇ ਖਾਲਸੇ ਪੰਥ ਦੇ ਨਗਾਰੇ ਵੱਜ ਰਹੇ ਨੇ, ਨਿਸ਼ਾਨ ਝੁਲਾਏ ਜਾ ਰਹੇ ਹਨ।
1: ਜਾ ਪਹੁੰਚਿਓ ਵਹਿ ਸਿੰਘ ਸੁਜਾਨ,
0: ਸੁਬੇਗ ਸਿੰਘ ਜੀ ਬੜੇ ਸਿਆਣੇ ਸਨ, ਮਹਾਂਪੁਰਖ ਸੀ, ਬਾਅਦ ਵਿੱਚ ਸ਼ਹੀਦ ਵੀ ਹੋਏ। ਇਹਨਾਂ ਦੇ ਪੁੱਤਰ ਭਾਈ ਸਬਾਜ ਸਿੰਘ ਨੂੰ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ ਸੀ। ਭਾਈ ਸੁਬੇਗ ਸਿੰਘ ਨੇ ਕਿਹਾ ਸੀ ਸੂਬੇ ਲਾਹੌਰ ਨੂੰ ਕਿ ਸੂਬਾ ਲਾਹੌਰ ਹਮ ਕਾਰਨ ਗੁਰਕੁਲ ਹੈ ਗਵਾਈ, ਹਮ ਕੁਲ ਰਾਖਾ ਕਬਨ ਬੜਾਈ। ਉਹਨੇ ਕਿਹਾ ਤੇਰਾ 16-17 ਸਾਲਾਂ ਦਾ ਬੱਚਾ ਇਹਨੂੰ ਬਚਾ ਲੈ। ਤੇ ਭਾਈ ਸੁਬੇਗ ਸਿੰਘ ਨੇ ਕਿਹਾ ਸੀ ਸੂਬਾ ਲਾਹੌਰ ਸਾਡੇ ਗੁਰੂ ਨੇ ਸਾਡੇ ਲਈ ਆਪਣੀ ਕੁਲ ਨਿਛਾਵਰ ਕਰ ਦਿੱਤੀ ਹੈ, ਮੈਂ ਆਪਣੀ ਕੁਲ ਰੱਖ ਕੇ ਕੀ ਵਡਿਆਈ ਖੱਟਣੀ ਹੈ। ਇਹ ਬੜੇ ਮਹਾਂਪੁਰਖ ਸਨ, ਬੜੇ ਸਿਆਣੇ ਸੁਜਾਨ ਮਹਾਂਪੁਰਖ ਸਨ। ਤੋ ਖਾਲਸੇ ਪੰਥ

0: ਸਾਰਾ ਸੀ ਜਿਹੜਾ ਹੁਣ ਵੀ ਦਲਾਂ ਪੰਥਾਂ ਵਿੱਚ ਨਿਹੰਗਾਂ ਸਿੰਘਾਂ 'ਚ ਵੇਖਣ 'ਚ ਆਉਂਦਾ, ਕੋਈ ਘੋੜੇ ਨੂੰ ਮਾਲਿਸ਼ ਕਰ ਰਿਹਾ, ਕੋਈ ਘੋੜੇ ਨੂੰ ਖਰਖਰਾ ਫੇਰ ਰਿਹਾ ਹੈ,
1: ਉਹ ਸ਼ਸਤਰ ਮਾਂਜ ਉੱਜਲ ਕਰ ਧਰਾ,
0: ਤੇ ਕਈ ਸਿੰਘ ਜਿਹੜੇ ਸੀ ਉਹ ਆਪਣੇ ਸ਼ਸਤਰ ਮਾਂਜ ਰਹੇ। ਸ਼ਸਤਰਾਂ ਨੂੰ ਜੇ ਕੋਈ ਜਰ ਵਗੈਰਾ ਲੱਗੀ ਹੈ, ਮੋਰਚੇ ਕਹਿੰਦੇ ਖਾਲਸੇ ਦੇ ਬੋਲੇ, ਜੇ ਸ਼ਸਤਰ ਨੂੰ ਜੰਗਾਲ ਲੱਗ ਜਾਏ ਨਾ, ਉਹਨੂੰ ਮੋਰਚਾ ਕਹਿੰਦੇ ਵੀ ਮੋਰਚੇ ਲੱਗ ਗਏ। ਤੋ ਸਿੰਘ ਕਈ ਆਪਣੇ ਸ਼ਸਤਰ ਮਾਂਜ ਰਹੇ ਨੇ, ਕੋਈ ਸਰਬਲੋਹ ਦੇ ਬਾਟੇ ਮਾਂਜ ਰਹੇ ਹਨ,
1: ਕੋ ਤੀਰ ਕੋ ਬੰਦੂਕ ਚਲਾਵੇ,
0: ਕਈ ਸਿੰਘ ਤੀਰ ਅੰਦਾਜ਼ੀ ਦਾ ਅਭਿਆਸ ਕਰ ਰਹੇ ਨੇ, ਕਮਾਨ ਤੀਰ ਉਹਨਾਂ ਦੇ ਕੋਲ ਨੇ, ਸਾਹਮਣੇ ਤੋਦਾ ਗੱਡਿਆ ਉਹਦੇ ਵਿੱਚ ਤੀਰ ਮਾਰ ਕੇ ਨਿਸ਼ਾਨਾ ਲਾਉਂਦੇ ਆ, ਕਈ ਸਿੰਘ ਬੰਦੂਕ ਚਲਾਉਣ ਦਾ ਅਭਿਆਸ ਕਰ ਰਹੇ ਨੇ, ਇੱਦਾਂ ਸ਼ਸਤਰ ਵਿਦਿਆ ਦਾ ਅਭਿਆਸ ਕਰ ਰਹੇ ਹਨ।
1: ਉਹ ਉਂਗਲ ਪਰ ਚੱਕਰ ਘੁਮਾਵੇ ਹੈ,
0: ਕਈ ਸਿੰਘ ਆਪਣੀ ਉਂਗਲੀ ਦੇ ਉੱਤੇ ਚੱਕਰ ਘੁਮਾਉਣ ਦੀ ਵਿਦਿਆ, ਆਮ ਕਰਕੇ ਵਿਦਿਆ ਜਿਹੜੀ ਚੱਕਰ ਚਲਾਉਣ ਦੀ ਵਿਦਿਆ ਨਾ, ਇਹ ਅਲੋਪ ਹੁੰਦੀ ਜਾ ਰਹੀ ਹੈ। ਉਹ ਚੱਕਰ ਸਿਰਫ ਹੁਣ ਮਹਾਰਾਜ ਜੀ ਦੇ ਸਾਹਮਣੇ ਪਏ ਅਸੀਂ ਦਰਸ਼ਨ ਹੀ ਕਰਦੇ ਹਾਂ, ਵੈਸੇ ਇਹ ਚੱਕਰ ਇੰਨਾ ਭਿਆਨਕ ਤਰੀਕੇ ਦੇ ਨਾਲ ਵੈਰੀ ਤੇ ਚੱਲਦਾ ਵੀ ਰੁਕਦਾ ਨਹੀਂ ਹੈ, ਜਿੱਥੇ ਜਾਣਾ ਉਹਦੇ ਚੋਂ ਪਾਰ ਨਿਕਲ ਜਾਂਦਾ। ਇਹ ਆਮ ਕਰਕੇ ਚੱਕਰ ਤੁਸੀਂ ਵੇਖੇ ਹੁੰਦੇ ਆ ਜਿਹੜੇ ਪਏ ਹੁੰਦੇ ਮਹਾਰਾਜ ਜੀ ਦੇ ਸਨਮੁਖ, ਉਹ ਮੋਟੇ ਜੇ ਹੁੰਦੇ, ਪਰ ਆਮ ਜਿਹੜੇ ਸ਼ਸਤਰ ਵਜੋਂ ਚੱਕਰ ਹੁੰਦੇ ਆ ਉਹ ਤਿੱਖੇ ਹੁੰਦੇ ਆ, ਅੱਗੋਂ ਬਹੁਤ ਜ਼ਿਆਦਾ ਉਹਨਾਂ ਨੂੰ ਧਾਰ ਲੱਗੀ ਹੁੰਦੀ ਹੈ। ਤੋ ਸਿੰਘ ਗੋਲੀ ਆਪਣੀ ਉਂਗਲੀ ਦੇ ਉੱਤੇ ਚਾੜ ਕੇ ਉਹਨਾਂ ਚੱਕਰਾਂ ਨੂੰ ਚਲਾ ਕੇ ਚੱਕਰ ਚਲਾਉਣ ਦੀ ਵਿਦਿਆ ਦਾ ਅਭਿਆਸ ਕਰ ਰਹੇ ਹਨ।
1: ਦੋਹਰਾ ਕੋ ਸਿੰਘਨ ਚਾਪੀ ਕਰੈ ਕੋ ਚੋਰ ਚਲਾਏ,
0: ਦੇਖੋ ਖਾਲਸਾ ਜੀ ਸਿੰਘਾਂ ਦਾ ਪ੍ਰੇਮ ਕਿੰਨਾ ਆਪੋ ਵਿੱਚ। ਅਕਾਲ ਤਖ਼ਤ ਸਾਹਿਬ ਦੇ ਸੱਜੇ ਖੱਬੇ ਸਿੰਘਾਂ ਦੇ ਪੜਾਅ ਨੇ, ਕਿਉਂਕਿ ਉਦੋਂ ਪਰਿਕਰਮਾ ਜਿਹੜੀ ਸੀ ਅੱਜ ਵਾਂਗੂ ਨਹੀਂ ਸੀ, ਆਲੇ ਦੁਆਲੇ ਖੁੱਲਾ ਥਾਂ ਸੀ, ਕੱਚਾ, ਬੇਰੀਆਂ ਦੇ ਝੁੰਡ ਦਰਖਤ ਸਨ, ਤੋ ਸਿੰਘਾਂ ਨੇ ਘੋੜੇ ਵੀ ਲਾਗੇ ਲਾਗੇ ਨੇੜੇ ਨੇੜੇ ਦਰਖਤਾਂ ਨਾਲ ਬੱਧੇ ਹੋਏ ਸੀ, ਕੋਈ ਮਾਲਿਸ਼ ਕਰ ਰਿਹਾ ਘੋੜਿਆਂ ਦੀ, ਕੋਈ ਖਰਖਰਾ ਫੇਰ ਰਿਹਾ, ਕੋਈ ਘੋੜਿਆਂ ਨੂੰ ਦਾਣਾ ਪਾ ਰਿਹਾ, ਕੋਈ ਪੱਠੇ ਪਾ ਰਹੇ ਹੈ, ਕਈ ਸਿੰਘ ਇੱਕ ਦੂਜੇ ਦੀ ਮੁੱਠੀ ਚਾਪੀ ਕਰ ਰਹੇ, ਚਰਨ ਘੁੱਟ ਰਹੇ ਨੇ, ਮਾਲਿਸ਼ ਕਰ ਰਹੇ ਨੇ, ਕੋਈ ਸਿੰਘਾਂ ਦੇ ਕੇਸਾਂ ਨੂੰ ਆਪਣੇ ਹੱਥੀ ਤੇਲ ਲਾ ਰਹੇ ਹੈ, ਕਹਿੰਦੇ ਇਸ ਤਰ੍ਹਾਂ ਆਪ

0: ਸਿੰਘ ਮਹਾਰਾਜ ਜੀ ਨੂੰ ਚਵਰ ਚਲਾਣ ਦੀ ਸੇਵਾ ਕਰ ਰਹੇ ਨੇ, ਕਈ ਸਿੰਘ ਪਾਣੀ ਭਰ ਕੇ ਲਿਆਉਂਦੇ ਆ ਦੂਰੋਂ ਸਿੰਘਾਂ ਦੇ ਜਲ ਛਕਣ ਵਾਸਤੇ, ਤੇ ਫਿਰ ਉਹਨਾਂ ਨੂੰ ਇਸ਼ਨਾਨ ਕਰਾਉਂਦੇ ਹਨ।
1: ਚੋ ਭਾਈ ਕਈ ਸਿੰਘ ਖੜ ਦਾਤਨ ਕਰਾਹੇ,
0: ਕਈ ਸਿੰਘ ਖਲੋਤੇ ਦਾਤਨ ਕਰ ਰਹੇ। ਦਾਤਨ ਕਰਨ ਦੀ ਮਰਿਆਦਾ ਖਾਲਸੇ ਪੰਥ ਵਿੱਚ ਪੁਰਾਤਨ ਸਮੇਂ ਤੋਂ ਰਹਿਤਨਾਮਿਆਂ ਵਿੱਚ ਵੀ ਬਚਨ ਆਉਂਦੇ ਹੈ। ਦਾਤਨ ਨੀਤ ਕਰੈ ਤਾਂ ਸੁਖ ਪਾਵੈ ਲਾਲ ਜੀ, ਦਾਤਨ ਨੀਤ ਕਰੈ ਤਾਂ ਸੁਖ ਪਾਵੈ ਲਾਲ ਜੀ। ਕਹਿੰਦੇ ਦਾਤਨ ਕਰ ਰਹੇ ਨੇ ਖਲੋਤੇ ਕਈ ਸਿੰਘ, ਤੋ ਇਸ ਪ੍ਰਕਾਰ ਨਾਲ ਬਹੁਤ ਸਾਰੇ ਸਿੰਘ ਕੋਈ ਸੇਵਾ ਕਰ ਰਿਹਾ, ਕੋਈ ਸਿਮਰਨ ਕਰ ਰਿਹਾ, ਕੋਈ ਬਾਣੀ ਪੜ੍ਹ ਰਿਹਾ ਪੋਥੀ ਦਾ ਪ੍ਰਕਾਸ਼ ਕਰਕੇ, ਕੋਈ ਕੋਲ ਬੈਠੇ ਬਾਣੀ ਸੁਣ ਰਹੇ ਹਨ।
1: ਕਈ ਸਿੰਘ ਖੜ ਕੱਛ ਬਨਾਹੇ,
0: ਔਰ ਕਈ ਸਿੰਘ ਇਸ਼ਨਾਨ ਕਰਕੇ ਹਟਿਆ ਤੇ ਬਸਤਰ ਬਦਲ ਰਹੇ ਹਨ।
1: ਕਿਸਾ ਸ਼ਰੀਕਾ ਕਰਾ ਕੋ ਨਾ,
0: ਇੰਨਾ ਪ੍ਰੇਮ ਹੈ ਖਾਲਸੇ ਵਿੱਚ ਵੀ ਕੋਈ ਸਿੰਘ ਦੂਜੇ ਸਿੰਘ ਨਾਲ ਸ਼ਰੀਕਾ ਨਹੀਂ ਕਰਦਾ। ਅੱਜ ਕੱਲ ਤਾਂ ਅਸੀਂ ਸ਼ਰੀਕੇ ਨਾਲ ਹੀ ਸੜ ਸੜ ਕੇ ਮਰ ਚੱਲੇ ਹਾਂ, ਇੱਕ ਦੂਜੇ ਨੂੰ ਵੇਖ ਕੇ ਸਿਖਾਉਂਦੇ ਨਹੀਂ, ਆਇਆ ਵੀ ਮੁੱਠੀ ਕੁ ਭਾਰਾਂ, ਗਿਣਤੀ ਵੀ ਕੋਈ ਨਹੀਂ ਬਹੁਤੀ ਹਾਲੇ, ਤੇ ਵੇਖ ਵੇਖ ਕੇ ਇੱਕ ਦੂਜੇ ਨੂੰ ਕਰੀਝੀ ਜਾਂਦੇ ਹਾਂ ਦੁਵੈਸ਼ ਨਾਲ ਵੀ ਇਹ ਫਲਾਣੀ ਜਥੇਬੰਦੀ ਦਾ, ਇਹ ਫਲਾਣੀ ਸੰਪਰਦਾ ਦਾ, ਇਹ ਫਲਾਣਾ ਜੀ ਤੇ ਅਮਕਾ ਜੀ, ਇਹ ਫਲਾਣੇ ਧੜੇ ਦਾ। ਤੇ ਜਿਹੜਾ ਖਾਲਸਾ ਵੈਰੀਆਂ ਨੂੰ ਟੁਕੜੇ ਟੁਕੜੇ ਕਰਨ ਵਾਲਾ ਸੀ ਨਾ ਜੰਗ ਦੇ ਮੈਦਾਨ ਚ, ਉਹ ਖਾਲਸਾ ਹੁਣ ਆਪ ਟੁਕੜੇ ਟੁਕੜੇ ਹੋਇਆ ਫਿਰਦਾ। ਦੁਸ਼ਮਣ ਕਾਮਯਾਬ ਹੋਇਆ, ਦੁਸ਼ਮਣ ਚਾਹੁੰਦਾ ਸੀ ਖਾਲਸੇ ਚ ਵੰਡੀਆਂ ਪੈ ਜਾਣ। ਤੋ ਪੁਰਾਤਨ ਸਿੰਘ ਕਿਸੇ ਇੱਕ ਦੂਜੇ ਨਾਲ ਸ਼ਰੀਕਾ ਨਹੀਂ ਸੀ ਕਰਦੇ, ਪ੍ਰੇਮ ਕਰਦੇ, ਕੋਈ ਸਿੰਘ ਦੂਜੇ ਸਿੰਘ ਨਾਲ ਸ਼ਰੀਕਾ ਨਹੀਂ ਕਰਦਾ।
1: ਦੌੜ ਦੌੜ ਸਿੰਘ ਟਹਿਲ ਕਮਾਹੇ,
0: ਦੌੜ ਦੌੜ ਕੇ ਭੱਜ ਭੱਜ ਕੇ ਇੱਕ ਦੂਜੇ ਦੀ ਟਹਿਲ ਕਮਾਉਂਦੇ। ਅੱਜ ਕੱਲ ਤਾਂ ਸੇਵਾ ਕਰਾਉਣ ਵਾਲੇ ਜ਼ਿਆਦਾ ਨੇ, ਕਰਨ ਵਾਲੇ ਥੋੜੇ। ਆਖੋ ਸਤਨਾਮ ਸ੍ਰੀ, ਕਰਾਉਣ ਵਾਲੇ ਜ਼ਿਆਦਾ ਹੈ, ਕਰਨ ਵਾਲੇ ਥੋੜੇ ਹੈ। ਪੁਰਾਣੇ ਸਿੰਘ ਗੁਰੂ ਖਾਲਸਾ ਜੀ ਸ਼ੌਂਕ ਨਾਲ ਸੇਵਾ ਕਰਦੇ, ਦੌੜ ਦੌੜ ਕੇ, ਭੱਜ ਭੱਜ ਕੇ, ਆਹ ਸੇਵਾ ਮੈਂ ਕਰਨੀ, ਆਹ ਮੈਂ ਕਰਨੀ, ਕਹਿੰਦੇ ਇਸ ਤਰ੍ਹਾਂ ਪ੍ਰੇਮ ਨਾਲ ਸੇਵਾ ਕਰਦੇ। ਬਾਬਾ ਮਿਤ ਸਿੰਘ ਜੀ ਨਿਹੰਗ ਸਿੰਘ ਮਹਾਂਪੁਰਖ, ਆਤਮ ਗਿਆਨੀ ਬ੍ਰਹਮ ਗਿਆਨੀ ਮਹਾਂਪੁਰਖ ਹੋਏ ਮਾਤਾ ਸਾਹਿਬ ਦੇਵਾਂ ਜੀ ਦੇ ਅਸਥਾਨ ਤੇ, ਐਸੇ ਮਹਾਂਪੁਰਖ ਜਿਨ੍ਹਾਂ ਨੇ ਪਸ਼ੂਆਂ ਤੇ ਵੀ ਦ੍ਰਿਸ਼ਟੀ ਕੀਤੀ ਤੇ ਉਹਨਾਂ ਦਾ ਵੀ ਪਾਰ ਉਤਾਰਾ ਕਰ ਦਿੱਤਾ। ਗੋਦਾਵਰੀ ਕੰਢੇ ਮਾਤਾ ਜੀ ਦਾ ਸਥਾਨ ਬਣਾਇਆ, ਉਹ ਸੇਵਾ ਟਹਿਲ ਕਮਾਈ, ਬੜੇ ਬੰਦਗੀ ਵਾਲੇ ਮਹਾਂਪੁਰਖ ਸਨ। ਉਹਨਾਂ ਬਾਬਤ ਬਚਨ ਆਉਂਦਾ ਵੀ ਉਹਨਾਂ ਕੋਲ ਵਿਦਿਆਰਥੀ ਪੜ੍ਹਦੇ ਹੁੰਦੇ, ਬਹੁਤ ਸਾਰੇ ਸਿੰਘਾਂ ਨੂੰ ਉਹਨਾਂ ਨੇ ਸੰਥਿਆ ਕਰਾਉਣੀ ਤੇ ਬਾਣੀ ਉਹਨਾਂ ਨੇ ਰੇਤਾ ਦੇ ਵਿੱਚ ਬੈਠਿਆਂ ਥੱਲੇ ਬਾਟੇ ਮਾਂਜੀ ਜਾਣੇ, ਸਿੰਘ ਨੂੰ ਉੱਤੇ ਬਿਠਾ ਦੇਣਾ ਤੇ ਉਹਨਾਂ ਕੋਲੋਂ ਬਾਣੀ ਸੁਣੀ ਜਾਣੀ, ਜਿੱਥੇ ਕੋਈ ਲੱਗ ਮਾਤਰ ਕੰਨੇ ਦਾ ਉਚਾਰਨ ਸਿੰਘ ਨੇ ਸਹੀ ਨਾ ਕਰਨਾ ਉਹਨਾਂ ਥੱਲੇ ਬੈਠਿਆਂ ਦੱਸ ਦੇਣਾ। ਉਹ ਕਦੇ ਕਿਸੇ ਨੂੰ ਕਹਿੰਦੇ ਨਹੀਂ ਸੀ ਵੀ ਤੂੰ ਆਹ ਕੰਮ ਕਰਦੇ ਜਾਂ ਆਹ ਕਰਦੇ। ਜਿਹੜਾ ਵੀ ਕੋਈ ਕੰਮ ਹੁੰਦਾ, ਜੇ ਪਾਣੀ ਦੀ ਲੋੜ ਹੁੰਦੀ ਤੇ ਉਹਨਾਂ ਨੇ ਆਪ ਗਾਗਰ ਚੁੱਕਣੀ ਤੇ ਪਾਣੀ ਭਰਨ ਤੁਰ ਪੈਣਾ, ਸਿੰਘਾਂ ਨੇ ਭੱਜ ਕੇ ਜਾਣਾ, ਬਾਬਾ ਜੀ ਨਹੀਂ ਗਾਗਰ ਸਾਨੂੰ ਦੇ ਦਿਓ। ਜੇ ਲੰਗਰ ਪਕਾਉਣ ਦੀ ਗੱਲ ਹੋਣੀ ਤੇ ਉਹਨਾਂ ਆਪ ਪਕਾਉਣ ਲੱਗ ਪੈਣਾ ਤੇ ਸਿੰਘਾਂ ਨੇ ਕਹਿਣਾ ਲਿਆਓ ਬਾਬਾ ਜੀ ਅਸੀਂ ਸੇਵਾ ਕਰਦੇ। ਯਾਨੀ ਕਿ ਕਿਸੇ ਨੂੰ ਨਹੀਂ ਸੀ ਆਖਦੇ ਵੀ ਤੂੰ ਕਰਦੇ ਜਾਂ ਤੂੰ ਕਰਦੇ। ਤੋ ਪੁਰਾਤਨ ਸਿੰਘਾਂ ਦਾ ਇਹ ਬਿਰਤਾ ਸੀ, ਇੱਕ ਦੂਜੇ ਦੀ ਸੇਵਾ ਕਰਦੇ, ਭੱਜ ਭੱਜ ਕੇ, ਦੌੜ ਦੌੜ ਕੇ ਇੱਕ ਦੂਜੇ ਦੀ ਸੇਵਾ ਟਹਿਲ ਕਮਾਉਂਦੇ, ਕਿਉਂਕਿ ਸੇਵਾ ਕਰਨ ਵਾਲਿਆਂ ਨੂੰ ਗੁਰੂ ਘਰ ਵਿੱਚ ਮਾਣ ਪ੍ਰਾਪਤ ਹੁੰਦਾ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸਭ ਤੋਂ ਪਹਿਲਾਂ ਸੇਵਾ ਹੈ। ਜੇ ਨਵਾਬੀ ਦੀ ਪੱਗ ਅੱਗੇ ਬਚਨ ਆਵਣਗੇ, ਜੇ ਨਵਾਬੀ ਦੀ ਪੱਗ ਵੀ ਮਿਲੀ ਹੈ ਤਾਂ ਉਹ ਸੇਵਾ ਚੋਂ ਮਿਲੀ ਹੈ। ਸੇਵਾ ਕਰਕੇ ਗੁਰੂ ਅੰਗਦ ਦੇਵ ਸਾਹਿਬ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ। ਗੁਰੂ ਅਮਰਦਾਸ ਸਾਹਿਬ ਨੇ ਸੇਵਾ ਕੀਤੀ, ਗੁਰੂ ਅੰਗਦ ਸਾਹਿਬ ਦਾ ਰੂਪ ਹੋ ਗਏ। ਕਿੱਡਾ ਵੱਡਾ ਗੁਣ ਹੈ ਸੇਵਾ ਦਾ। ਪਰ ਸੇਵਾ ਕਰਨੀ ਕਿਵੇਂ ਹੈ ਉਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਦੱਸਿਆ। ਹਸਤੀ ਸਿਰ ਜਿਉ ਅੰਕਸ ਹੈ, ਅਹਿਰਨ ਜਿਉ ਸਿਰ ਦੇ, ਮਨ ਤਨ ਆਗਿਆ ਰਾਖ ਕੇ ਉਭੀ ਸੇਵ ਕਰੇ। ਅੱਜ ਕੱਲ੍ਹ ਤਾਂ ਅਸੀਂ ਵੰਡੀਆਂ ਪਾ ਲਈਆਂ, ਆਹ ਸੇਵਾ ਮੈਂ ਕਰਨੀ। ਕਈ ਵਾਰੀ ਤਾਂ ਇੱਥੇ ਦਾ ਤਾਂ ਮੈਨੂੰ ਪਤਾ ਨਹੀਂ, ਤੁਹਾਡੇ ਬਾਹਰ ਵਿਦੇਸ਼ਾਂ ਚ ਕਈ ਵਾਰ ਇੰਡੀਆ ਚ ਵੇਖਣ ਨੂੰ ਮਿਲਦਾ। ਦੁਖ ਨਿਵਾਰਨ ਸਾਹਿਬ ਦਾਸ ਦੀ ਸੇਵਾ ਹੈ ਪਟਿਆਲੇ, ਨੌਵੇਂ ਪਾਤਸ਼ਾਹ ਨੇ ਆਪਣੇ ਚਰਨਾਂ ਚ ਰੱਖਿਆ। ਉੱਥੇ ਵੀ ਕਈ ਵਾਰੀ ਵੇਖੀਦਾ ਵੀ ਸੇਵਾ ਦੇ ਨਾਂ ਤੇ ਲੜ ਪੈਂਦੇ ਆ। ਇੱਥੋਂ ਤੱਕ ਕਿ ਗੁਰੂ ਦਰਬਾਰ ਵਿੱਚ ਬੈਠਣ ਵਾਲੀਆਂ ਥਾਵਾਂ ਵੀ ਮੁਕਰਰ ਕੀਤੀਆਂ ਹੁੰਦਾ, ਕੋਈ ਦੂਜਾ ਆ ਕੇ ਬਹਿ ਜੇ ਬਾਂਹ ਫੜ ਕੇ ਉਠਾਉਂਦੇ, ਉੱਠ ਇੱਥੇ ਮੈਂ ਬਹਿਣਾ, ਇਹ ਨਹੀਂ ਵੀ ਲਾਗੇ ਦੂਜੇ ਥਾਂ ਤੇ ਬਹਿ ਜੇ। ਇੱਥੋਂ ਤੱਕ ਵੀ ਹਾਲਾਤ ਵੇਖਣ ਵਿੱਚ ਆਉਂਦੇ ਵੀ ਸੇਵਾ ਦੇ ਨਾਂ ਤੇ ਲੜਦੇ, ਆਹ ਸੇਵਾ ਮੇਰੀ ਆ ਤੂੰ ਕਿਵੇਂ ਕਰਨ ਲੱਗ ਪਿਆ ਬਈ, ਮੈਨੂੰ ਤਾਂ 40 ਸਾਲ ਹੋ ਗਏ ਕਰਦਿਆਂ, 40 ਸਾਲ ਤੋਂ ਥੱਲੇ ਵਾਲੀ ਗੱਲ ਹੀ ਨਹੀਂ ਕੋਈ ਕਰਦਾ, ਸਿੱਧਾ 40 ਸਾਲ। ਇੱਕ ਛੋਟਾ ਜਿਹਾ ਉਮਰ ਦਾ ਭਜੰਗੀ 30 ਸਾਲ ਦਾ ਹੋਣਾ ਤੇ ਉਹ ਮੈਨੂੰ ਕਹਿਣ ਲੱਗਾ ਜੀ ਆਹ ਸੇਵਾ ਮੈਨੂੰ ਕਰਦੇ ਨੂੰ 40 ਸਾਲ ਹੋ ਗਏ। ਤੇ ਮੈਂ ਆਖਿਆ ਉਮਰ ਕਿੰਨੀ ਆ? ਕਹਿੰਦਾ 30 ਸਾਲ। ਮੈਂ 40 ਸਾਲ ਕਿਵੇਂ ਹੋ ਗਏ? ਕਹਿੰਦਾ 10 ਸਾਲ ਮੇਰਾ ਬਾਪੂ ਕਰਦਾ ਰਿਹਾ। ਮੈਂ ਫਿਰ ਦਾਦੇ ਵਾਲੇ ਵੀ ਗਿਣ ਲੈਣੀ ਸੀ ਵੀ 10-20 ਸਾਲ ਉਹਨੇ ਵੀ ਲਾਏ ਹੋਣੇ ਆ। ਤੋ ਸੇਵਾ ਦੇ ਨਾਂ ਦੇ ਉੱਤੇ ਕਈ ਵਾਰੀ ਲੜਾਈਆਂ ਹੁੰਦੀਆਂ, ਝਗੜੇ ਹੁੰਦੇ। ਸੇਵਾ ਝਗੜੇ ਮੁਕਾਉਂਦੀ ਹੈ ਗੁਰੂ ਖਾਲਸਾ ਜੀ। ਉਹ ਇੱਕ ਸਾਖੀ ਸੁਣਾਉਂਦੇ ਹੁੰਦੇ ਮਹਾਂਪੁਰਖ, ਇੱਕ ਉਸਤਾਦ ਦੇ 2 ਚੇਲੇ ਸੀ, ਦੋਵੇਂ ਉਹਦੇ ਕੋਲ ਪੜ੍ਹਦੇ। ਚੇਲਿਆਂ ਦਾ ਆਪਸ ਵਿੱਚ ਸ਼ਰੀਕਾ ਸੀ, ਇੱਕ ਦੂਜੇ ਨਾਲ ਬਣਦੀ ਕੋਈ ਨਹੀਂ ਸੀ। ਤੇ ਉਸਤਾਦ ਨੇ ਜਦੋਂ ਲੇਟਣਾ ਤੇ ਚੇਲਿਆਂ ਨੇ ਇੱਕ ਇੱਕ ਲੱਤ ਵੰਡ ਲਈ ਵੀ ਸੱਜੀ ਲੱਤ ਮੇਰੀ ਤੇ ਖੱਬੀ ਤੇਰੀ, ਵੀ ਆਪਾਂ ਰੋਜ਼ ਕੁੱਟਿਆ ਕਰਨੀ ਹੈ, ਤੂੰ ਮੇਰੀ ਲੱਤ ਨੂੰ ਹੱਥ ਨਹੀਂ ਲਾਉਣਾ ਤੇ ਮੈਂ ਤੇਰੀ ਨੂੰ ਨਹੀਂ ਲਾਉਂਦਾ। ਵਾਹਵਾ ਕੁਝ ਦਿਨ ਬੀਤ ਗਏ, ਦੋਵੇਂ ਚੇਲੇ ਲੱਤਾਂ ਕੁੱਟਿਆ ਕਰਨ। ਇੱਕ ਦਿਨ ਕਿਤੇ ਉਸਤਾਦ ਨੇ ਨੀਂਦ ਜੀ ਦੇ ਵਿੱਚ ਪਾਸਾ ਪਲਟਿਆ, ਪਾਸਾ ਪਲਟਿਆ ਤੇ ਸੱਜੀ ਲੱਤ ਖੱਬੇ ਪਾਸੇ ਤੇ ਖੱਬੀ ਸੱਜੇ ਬੰਨੇ ਹੋਈ। ਚੇਲੇ ਇੱਕ ਦੂਜੇ ਨੂੰ ਘੂਰਨ ਲੱਗ ਪਏ ਵੀ ਤੇਰੀ ਲੱਤ ਮੇਰੇ ਵੱਲ ਆ ਗਈ ਹੈ, ਉਹ ਕਹਿੰਦਾ ਤੇਰੀ ਮੇਰੇ ਵੱਲ ਆ ਗਈ ਹੈ। ਦੋਵੇਂ ਝਗੜ ਪਏ, ਕਹਿੰਦੇ ਪਾਸੇ ਕਰ ਲਾ ਨਹੀਂ ਤਾਂ ਮੈਂ ਤੋੜ ਦੇਣੀ। ਉਹ ਕਹਿੰਦਾ ਤੂੰ ਹੱਥ ਤੇ ਲਾ ਕੇ ਵੇਖ, ਮੈਂ ਕਿਹੜਾ ਖੈਰ ਗੁਜ਼ਾਰਨੀ ਆ, ਡਾਂਗਾਂ ਦੋਵਾਂ ਨੇ ਚੁੱਕ ਲਈਆਂ। ਉੱਧਰ ਲੱਤ ਮਾਰੇ, ਉੱਧਰੋਂ ਉੱਧਰੋਂ ਡਾਂਗ ਮਾਰੇ, ਤੋੜਦੀਆਂ ਲੱਤਾਂ ਉਸਤਾਦ ਦੀਆਂ ਦੋਵੇਂ। ਉਹ ਕਹੇ ਵੀ ਇਹ ਮੇਰੀਆਂ ਲੱਤਾਂ, ਕਹਿੰਦੇ ਚੁੱਪ ਕਰਕੇ ਪਿਆ ਰਿਹਾ, ਅਸੀਂ ਤਾਂ 12 ਸਾਲ ਹੋ ਗਏ ਨੇ ਵੰਡੀਆਂ ਹੋਈਆਂ। ਇਹ ਭਾਵੇਂ ਹਾਸ ਰਸ ਦੀ ਕਵਿਤਾ ਹੈ, ਬਚਨ ਹੈ, ਪਰ ਅਸਲ ਵਿੱਚ ਸੱਚਾਈ ਇਹੀ ਹੈ। ਕੋਈ ਤਿਆਗ ਕਰਕੇ ਨਹੀਂ ਰਾਜੀ। ਉਹ ਕਹਿੰਦਾ ਮੇਰੀ ਆ ਤਾਂ ਮੈਂ ਹੀ ਕਰਨੀ ਆ, ਜਿਵੇਂ ਠੇਕਾ ਲੈ ਲਿਆ ਹੁੰਦਾ ਵੀ ਸਾਰੀ ਜ਼ਿੰਦਗੀ ਦਾ। ਗੁਰੂ ਘਰ ਦੇ ਵਿੱਚ ਤਿਆਗ ਦੀ ਬਰਕਤ ਸਭ ਤੋਂ ਵੱਡੀ ਹੈ। ਸੇਵਾ ਲੜਾਈ ਵਾਸਤੇ ਸੇਵਾ ਕਰਨ ਦਾ ਭਾਵ ਨਹੀਂ ਹੋਣਾ ਚਾਹੀਦਾ, ਸੇਵਾ ਕਰਕੇ ਲੜਾਈਆਂ ਮੁੱਕੜੀਆਂ ਚਾਹੀਦੀਆਂ ਹਨ। ਤੋ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਸਦਬੁੱਧੀ ਦੇਣ, ਅਸਲ ਵਿੱਚ ਸੇਵਾ ਦਾ ਸੰਕਲਪ ਸਾਨੂੰ ਸਮਝ ਆਵੇ ਕਿ ਸੇਵਾ ਕਰਕੇ ਆਪਾਂ ਭਾਵ ਗਵਾਈ ਦਾ ਹੈ, ਹੰਕਾਰ ਦੀ ਨਿਰਵਿਰਤੀ ਕਰੀਦੀ ਆ, ਨਾ ਕਿ ਹਉਮੈ ਨੂੰ ਧਾਰਨ ਕਰੀਦਾ ਹੈ। ਤੋ ਬੜੇ ਪਿਆਰ ਵਾਲੇ ਸਿੰਘ ਇੱਕ ਦੂਜੇ ਨਾਲ ਕੋਈ ਸ਼ਰੀਕਾ ਨਹੀਂ ਕਰਦਾ, ਭੱਜ ਭੱਜ ਕੇ ਇੱਕ ਦੂਜੇ ਦੀ ਸੇਵਾ ਟਹਿਲ ਕਮਾਉਂਦੇ ਹਨ।
1: ਦੇਖ ਸੁਬੇਗ ਸਿੰਘ ਛੱਡ ਦਿਓ ਘੋੜਾ।
0: ਸੁਬੇਗ ਸਿੰਘ ਨੇ ਜਦੋਂ ਪੰਥ ਦਾ ਸਾਹਮਣੇ ਦੀਵਾਨ ਲੱਗਾ ਹੋਇਆ, ਤੁਸੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਤਸਵੀਰ ਵੇਖੀ ਹੋਣੀ ਹੱਥ ਨਾਲ ਬਣੀ, ਉਹ ਓਰੀਜਨਲ ਪੇਂਟਿੰਗ ਹੈ ਵੀ ਜਦੋਂ ਉਹਦਾ ਦਰਬਾਰ ਲੱਗਦਾ ਸੀ ਕਿੱਦਾਂ ਲੱਗਦਾ ਸੀ ਲਾਹੌਰ ਦੀ ਧਰਤੀ ਤੇ। ਉਹ ਖਾਲਸੇ ਦੇ ਦੀਵਾਨ ਦੀ ਇੱਦਾਂ ਦੀ ਪਰਿਭਾਸ਼ਾ ਸੀ, ਕਿਤੇ ਘੋੜਿਆਂ ਵਾਲੇ ਘੋੜਿਆਂ ਨੂੰ ਸਾਂਭ ਰਹੇ ਹੈ, ਕਿਤੇ ਕੋਈ ਕੀਰਤਨ ਹੋ ਰਿਹਾ, ਕਿਤੇ ਕੋਈ ਸ਼ਿਕਾਰ ਖੇਡਣ ਜਾ ਰਿਹਾ, ਉਹ ਇੱਦਾਂ ਦਾ ਵਰਤਾਰਾ ਹੁੰਦਾ ਸੀ। ਤੇ ਜਦੋਂ ਖਾਲਸੇ ਨੂੰ ਦੂਰੋਂ ਵੇਖਿਆ ਨਾ ਸੁਬੇਗ ਸਿੰਘ ਨੇ, ਪੰਥ ਦੇ ਸਤਿਕਾਰ ਵਜੋਂ ਘੋੜੇ ਤੋਂ ਥੱਲੇ ਲੱਥ ਕੇ ਦੂਰੋਂ ਹੀ ਤੇ ਪੈਦਲ ਹੋ ਕੇ ਚੱਲਣ ਲੱਗੇ। ਦੂਰੋਂ ਹੀ ਏਦਾਂ ਸਿਰ ਝੁਕਾ ਕੇ ਦੋਵੇਂ ਹੱਥ ਜੋੜ ਕੇ ਸੁਬੇਗ ਸਿੰਘ ਜੀ ਖਾਲਸੇ ਨੂੰ ਨਮਸਕਾਰ।

0: ਘੋਂਦੇ ਤੇ ਗੱਜ ਗੱਜ ਕੇ ਫਤਿਹ ਗਜਾਉਂਦਿਆਂ ਕਹਿੰਦੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਅਕਾਲ ਅਕਾਲ ਕਹਿ ਉੱਚਾ ਸੁਣਾਈ।
0: ਇਹ ਵੀ ਬੋਲਿਆ ਸਿੰਘਾਂ ਦਾ ਵੀ ਜੇ ਕਿਸੇ ਸਿੰਘ ਨੂੰ ਆਵਾਜ਼ ਮਾਰਨੀ ਹੋਵੇ ਜਾਂ ਕੋਈ ਸਿੰਘ ਵਿਖੇ ਨਾ ਪੁਰਾਣਾ, ਇਕਦਮ ਅਚਾਨਕ ਸਿੰਘ ਨੂੰ ਸਿੰਘ ਦਿਸ ਪਏ ਵੀ ਪੁਰਾਣਾ ਸਾਥੀ ਹੋਵੇ ਤੇ ਫਿਰ ਉਹ ਵੇਖ ਕੇ ਖੁਸ਼ੀ ਨਾਲ ਕਹਿੰਦਾ ਅਕਾਲ, ਉਹ ਅੱਗੋਂ ਸੁਣਨ ਵਾਲਾ ਉਹ ਵੀ ਜਵਾਬ ਦਿੰਦਾ ਅਕਾਲ। ਅਕਾਲ ਅਕਾਲ ਕਰਕੇ ਹੀ ਖਾਲਸੇ ਨੂੰ ਅਕਾਲੀ ਕਿਹਾ ਜਾਂਦਾ ਹੈ। ਕਹਿੰਦੇ ਏਦਾਂ ਅਕਾਲ ਹੀ ਅਕਾਲ। ਜਦੋਂ ਸੁਬੇਗ ਸਿੰਘ ਨੂੰ ਸਿੰਘਾਂ ਨੇ ਵੇਖਿਆ ਵੀ ਸੁਬੇਗ ਸਿੰਘ ਆਉਂਦਾ, ਵੇਖ ਕੇ ਸਿੰਘ ਦੂਰੋਂ ਆਪਣੀ ਹਾਜ਼ਰੀ ਲਵਾਉਂਦੇ, ਸੁਬੇਗ ਸਿੰਘ ਨੂੰ ਕਹਿੰਦੇ ਸਤਿ ਸ੍ਰੀ ਅਕਾਲ।
1: ਦੋਹਰਾ ਅੱਗਿਓ ਖਾਲਸਾ ਆਵਾਜ਼ ਸੁਣ ਧਰਿਓ ਸੀਸ ਪਰ ਹਾਥ।
0: ਜਦੋਂ ਭਾਈ ਸੁਬੇਗ ਸਿੰਘ ਜੀ ਫਤਿਹ ਗਜਾਉਂਦੇ ਤੇ ਅੱਗੋਂ ਖਾਲਸੇ ਨੇ ਵੀ ਏਦਾਂ ਜਿਹੜੇ ਸਿੰਘ ਦੂਰ ਸੀ ਨਾ ਉਹ ਦੂਰੋਂ ਏਦਾਂ ਮੱਥੇ ਦੇ ਨਾਲ ਦੋਵੇਂ ਹੱਥ ਜੋੜ ਕੇ ਭਾਈ ਸੁਬੇਗ ਸਿੰਘ ਜੀ ਦੀ ਫਤਿਹ ਦਾ ਜਵਾਬ ਦਿੰਦੇ ਹਨ।
1: ਤਤ ਖਾਲਸਾ ਰੀਤ ਜੋ ਸਿੰਘ ਕਰਹਾ ਉਸ ਭਾਂਤ।
0: ਇਹ ਤਤ ਖਾਲਸੇ ਦੀ ਰੀਤ ਸੀ, ਕਿਉਂਕਿ ਬੰਦਈ ਖਾਲਸਿਆਂ ਨੇ ਫਤਿਹ ਬੰਦ ਕਰਤੀ ਸੀ। ਬੰਦਈ ਖਾਲਸੇ ਦੇ ਤਤ ਖਾਲਸੇ ਦਾ ਜਿਹੜਾ ਫਰਕ ਪਿਆ ਸੀ ਉਹ ਮਰਿਆਦਾ ਕਰਕੇ ਪਿਆ ਸੀ, ਉਹਨਾਂ ਮਰਿਆਦਾ ਬਦਲ ਦਿੱਤੀ ਸੀ। ਉਹ ਕੀ ਕਰਦੇ ਸੀ, ਕਹਿੰਦੇ ਸੀ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ। ਤੇ ਖਾਲਸਾ ਤਤ ਖਾਲਸਾ ਫਤਿਹ ਜਾਂਦਾ ਸੀ ਜੋ ਕਲਗੀਧਰ ਜੀ ਨੇ ਬਖਸ਼ੀ ਹੈ। ਤੋ ਜਿਹੜੀ ਤਤ ਖਾਲਸੇ ਦੀ ਮਰਿਆਦਾ ਹੈ ਉਹ ਮਰਿਆਦਾ ਖਾਲਸਾ ਪੰਥ ਨਿਭਾਉਂਦਾ ਹੈ।
1: ਚੌਪਈ ਜਿਸ ਸੁਬੇਗ ਸਿੰਘ ਢਿੱਗ ਚੌਕ ਆਵੇ।
0: ਭਾਈ ਸੁਬੇਗ ਸਿੰਘ ਜੀ ਚਲਦਿਆਂ ਚਲਦਿਆਂ ਸੱਜੇ ਖੱਬੇ ਸਿੰਘ ਨੇ ਜਿਹੜੇ ਸਿੰਘ ਦੇ ਕੋਲੋਂ ਦੀ ਲੰਘਦੇ ਹਨ
1: ਕਰੇ ਕੁੰ ਸਿੰਘ ਉਹ ਸੀਸ ਝੁਕਾਵੇ।
0: ਭਾਈ ਸੁਬੇਗ ਸਿੰਘ ਜੀ ਇਹਦਾ ਹੱਥ ਜੋੜ ਕੇ ਸੀਸ ਝੁਕਾਉਂਦਿਆਂ ਕਦੇ ਸੱਜੇ ਵੇਖਦੇ ਸਿੰਘਾਂ ਨੂੰ ਕਦੇ ਖੱਬੇ ਵੇਖਦੇ, ਬੜੇ ਬੇਨਿਮਰ ਹੋ ਕੇ ਭਾਈ ਸੁਬੇਗ ਸਿੰਘ ਜੀ ਸਾਰਿਆਂ ਨੂੰ ਝੁਕ ਝੁਕ ਕੇ ਫਤਿਹ ਗਜਾਂਦੇ ਜਾ ਰਹੇ ਹਨ।
1: ਦੇਖ ਖਾਲਸਾ ਹੋਏ ਪ੍ਰਸੰਨ।
0: ਖਾਲਸਾ ਵੇਖ ਕੇ ਬੜਾ ਪ੍ਰਸੰਨ ਹੁੰਦਾ ਵੀ ਭਾਈ ਸੁਬੇਗ ਸਿੰਘ ਜੀ ਬੜੇ ਬੇਨਿਮਰ, ਬੜੇ ਸ਼ਾਹੂਕਾਰ ਸੀ ਭਾਈ ਸੁਬੇਗ ਸਿੰਘ ਜੀ, ਧਨਾੜ ਸੀ। ਤੇ ਖਾਲਸਾ ਭਾਈ ਸੁਬੇਗ ਸਿੰਘ ਦੀ ਬਿਨਿਮਰਤਾ ਵੇਖ ਕੇ ਬੜਾ ਪ੍ਰਸੰਨ ਹੁੰਦਾ।
1: ਕਹਾ ਖਾਲਸਾ ਅੱਗੇ ਉਹ ਧੰਨ।
0: ਅੱਗੋਂ ਖਾਲਸਾ ਕਹਿੰਦਾ ਸੁਬੇਗ ਸਿੰਘ ਤੂੰ ਧੰਨ ਹੈ, ਸੁਬੇਗ ਸਿੰਘ ਤੂੰ ਧੰਨ ਹੈ। ਸਿੰਘ ਏਦਾਂ ਅੱਗੋਂ ਜਵਾਬ ਦਿੰਦੇ ਕਹਿੰਦੇ ਸੁਬੇਗ ਸਿੰਘ ਤੂੰ ਧੰਨ ਹੈ।
1: ਢੋਕ ਢਿੱਗ ਸਿੰਘ ਜੋ ਰਹੇ ਉਹ ਖਲੋਏ।
0: ਜਦੋਂ ਭਾਈ ਸੁਬੇਗ ਸਿੰਘ ਜੀ ਕਈ ਸਿੰਘਾਂ ਦੇ ਕੋਲ ਜਾਂਦੇ ਤੇ ਕਈ ਸਿੰਘ ਗੱਲ ਵੱਕੜੀ ਪਾ ਕੇ ਵੀ ਮਿਲਦੇ, ਸੁਬੇਗ ਸਿੰਘ ਜੀ ਆਇਆ ਤੂੰ ਪੰਥ ਦੇ ਦਰਸ਼ਨ

0: ਸਰਦਾਰ ਮਹਾਂਪੁਰਖ ਸੀ ਦੀਵਾਨ ਦਰਬਾਰਾ ਸਿੰਘ ਜੀ। ਦੀਵਾਨ ਦਰਬਾਰਾ ਸਿੰਘ ਜੀ ਬੜੇ ਸੂਝ ਵਾਲੇ ਬੁੱਧੀਮਾਨ ਮਹਾਂਪੁਰਖ ਸੀ ਤੇ ਇਹ ਖਾਲਸੇ ਪੰਥ ਦੇ ਦੂਸਰੇ ਜਥੇਦਾਰ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ। ਦੀਵਾਨ ਦਰਬਾਰਾ ਸਿੰਘ ਜੀ ਦਾ ਦੀਵਾਨ ਜਿੱਥੇ ਲੱਗਾ ਹੋਇਆ ਤੇ ਭਾਈ ਸੁਬੇਗ ਸਿੰਘ ਜੀ ਜਦੋਂ ਕੋਲ ਆਏ ਨਾ, ਹੱਥ ਜੋੜ ਕੇ ਕਹਿੰਦੇ ਖਾਲਸਾ ਜੀ ਮੈਨੂੰ ਤਨਖਾਹ ਲਾਓ ਤੇ ਬਖਸ਼ ਲਓ। ਇਹ ਮਰਿਆਦਾ ਸੀ ਵੀ ਜਦੋਂ ਕੋਈ ਸਿੰਘ ਬਾਹਰੋਂ ਆਉਂਦਾ ਸੀ ਪੰਥ ਵਿੱਚ ਵਾਪਸ, ਤੇ ਪੰਥ ਵਿੱਚ ਜਦੋਂ ਵਾਪਸ ਆਉਣਾ ਤੇ ਉਹਨੂੰ ਤਨਖਾਹ ਲਾਈ ਜਾਂਦੀ ਸੀ। ਸੁਬੇਗ ਸਿੰਘ ਦਾ ਹੁਣ ਬਹਿਣਾ ਉੱਠਣਾ ਤੁਰਕਾਂ ਦੇ ਨਾਲ ਸੀ, ਲਾਹੌਰ ਦੇ ਵਿੱਚ ਰਹਿੰਦੇ ਸੀ। ਤੋ ਭਾਈ ਸੁਬੇਗ ਸਿੰਘ ਨੇ ਬੇਨਤੀ ਕੀਤੀ, ਖਾਲਸਾ ਜੀ ਮੈਂ ਬਾਹਰੋਂ ਆਇਆ ਪੰਥ ਦੇ ਵਿੱਚ ਤੇ ਮੈਨੂੰ ਪੰਥ 'ਚ ਸ਼ਾਮਿਲ ਕਰਨ ਵਾਸਤੇ ਪਹਿਲਾਂ ਮੈਨੂੰ ਵਿਵੇਕ ਲਾਓ, ਮੈਨੂੰ ਤਨਖਾਹ ਲਾਓ।
1: ਹੈ ਖਾਲਸੋ ਸਭ ਬਖਸ਼ਣ ਯੋਗ,
0: ਖਾਲਸਾ ਬਖਸ਼ਣ ਯੋਗ ਹੈ, ਮੇਰੀਆਂ ਭੁੱਲਾਂ ਬਖਸ਼ ਲਿਓ ਤੇ ਮੈਨੂੰ ਤਨਖਾਹ ਲਾ ਦਿਓ।
1: ਹਮ ਤਨਖਾਹ ਹੈ ਘਰ ਬਾਰੀ ਲੋਕ,
0: ਅਸੀਂ ਘਰ ਬਾਰੀ ਲੋਕ ਹਾਂ, ਗ੍ਰਿਸਤੀ ਹਾਂ, ਘਰਾਂ 'ਚ ਰਹਿੰਦੇ ਹਾਂ, ਕਮੀਆਂ ਪੇਸ਼ੀਆਂ ਸਾਡੇ ਕੋਲ ਊਣ ਤਾਈਆਂ ਹੋ ਜਾਂਦੀਆਂ ਨੇ, ਤੇ ਖਾਲਸਾ ਬਖਸ਼ਣ ਯੋਗ ਹੈ, ਮੈਨੂੰ ਤਨਖਾਹ ਲਾ ਕੇ ਬਖਸ਼ ਲਓ।
1: ਹੋਏ ਪ੍ਰਸੰਨ ਬਚ ਖਾਲਸਾ ਕੀਓ,
0: ਖਾਲਸਾ ਬੜਾ ਪ੍ਰਸੰਨ ਹੋਇਆ। ਤੇ ਤਨਖਾਹ ਵੀ ਕਾਹਦੀ ਲਾਉਂਦੇ ਸਿੰਘ, ਕੋਈ ਕਰੜੀ ਥੋੜੀ ਇਹੋ ਜਿਹੀ, ਜਿਹੜਾ ਕੋਈ ਬੱਜਰ ਕੁਰੈਤੀਆ ਹੁੰਦਾ ਉਹਨੂੰ ਕਰੜੀ ਤਨਖਾਹ ਲੱਗਦੀ, ਜੇ ਕੋਈ ਏਦਾਂ ਪੰਥ ਵਿੱਚ ਆਉਂਦਾ ਉਹਨੂੰ ਕਹਿੰਦੇ ਜਾ ਬਈ ਪੰਜ ਦਾਤਣਾ ਵੱਢ ਕੇ ਲਿਆ ਕੇ ਸਿੰਘਾਂ ਨੂੰ ਦੇ ਦੇ, ਜਾਂ ਜਾ ਕੇ ਭਾਈ ਪੰਜ ਗਾਗਰਾਂ ਜਲ ਦੀਆਂ ਲਿਆ ਕੇ ਤੇ ਪੰਥ ਦੇ ਲੰਗਰਾਂ ਵਿੱਚ ਪਾ ਦੇ, ਜਾਂ ਬਾਟੇ ਮਾਜਦੇ ਜਾ ਕੇ, ਇੰਨੀ ਕੁ ਸੇਵਾ ਲਾਉਂਦੇ ਹੁੰਦੇ। ਤੇ ਗੁਰੂ ਖਾਲਸਾ ਜੀ ਭਾਈ ਸੁਬੇਗ ਸਿੰਘ ਜੀ ਨੇ ਜਦੋਂ ਬੇਨਤੀ ਕੀਤੀ, ਖਾਲਸਾ ਜੀ ਮੈਨੂੰ ਤਨਖਾਹ ਲਾਓ ਤੇ ਪੰਥ 'ਚ ਸ਼ਾਮਿਲ ਕਰੋ, ਮੈਂ ਘਰੋਂ ਆਇਆ, ਕੋਈ ਕਮੀਆਂ ਪੇਸ਼ੀਆਂ ਗ੍ਰਿਸਤੀਆਂ ਕੋਲੋਂ ਹੋ ਜਾਂਦੀਆਂ ਹਨ ਤੇ ਪੰਥ ਬਖਸ਼ਣ ਯੋਗ ਹੈ। ਜਦੋਂ ਇਹ ਗੱਲ ਸੁਬੇਗ ਸਿੰਘ ਦੀ ਖਾਲਸੇ ਨੇ ਸੁਣੀ,
1: ਲਾਏ ਤਨਖਾਹ ਬਖਸ਼ਣ ਕਹਿ ਦਿਓ,
0: ਤੇ ਖਾਲਸੇ ਨੇ ਕਿਹਾ ਭਾਈ ਪੰਜ ਸਿੰਘ ਉੱਠੋ ਤੇ ਉੱਠ ਕੇ ਸੁਬੇਗ ਸਿੰਘ ਨੂੰ ਤਨਖਾਹ ਲਾ ਕੇ ਬਖਸ਼ ਦਿਓ।
1: ਖਾਲਸਾ ਹੁਕਮ ਕੀ ਹੈ ਪੰਜ ਭੁਜੰਗਨ,
0: ਖਾਲਸੇ ਨੇ ਪੰਜ ਭੁਜੰਗੀਆਂ ਨੂੰ ਹੁਕਮ ਕੀਤਾ। ਪੰਜ ਭੁਜੰਗੀ ਜਿਹੜੇ ਰਹਿਤ ਬਹਿਤ ਚ, ਤਨਖਾਹ ਉਹੀ ਲਾ ਸਕਦਾ ਜਿਹੜਾ ਰਹਿਤ ਬਹਿਤ ਚ ਪਰਪੱਕ ਹੋਵੇ, ਜਿਹੜੀ ਆਪ ਮਰਿਆਦਾ ਕੋਈ ਨੀ, ਢਿੱਲਾ ਮੱਠਾ, ਉਹਨੇ ਦੂਜੇ ਨੂੰ ਕੀ ਤਨਖਾਹ ਲਾਉਣੀ ਹੈ। ਕਹਿੰਦੇ ਉਹ ਪੰਜ ਸਿੰਘ ਜਿਹੜੇ ਤਿਆਰ ਬਰ ਤਿਆਰ ਸੀ ਖਾਲਸੇ ਨੇ ਉਹਨਾਂ ਪੰਜ ਭੁਜੰਗੀਆਂ ਦੀ ਸੇਵਾ ਲਾਈ ਕਿ ਤੁਸੀਂ ਸੁਬੇਗ ਸਿੰਘ ਨੂੰ ਤਨਖਾਹ ਲਾਵੋ।
1: ਤਨਖਾਹ ਮਨਾਏ ਬਖਸ਼ਿਓ ਭਲ ਰੰਗਨ,
0: ਕਹਿੰਦੇ ਪੰਜ ਭੁਜੰਗੀਆਂ ਨੇ ਕਿਹਾ ਜਾਓ ਸੁਬੇਗ ਸਿੰਘ ਜੀ ਪੰਜ ਦਾਤਣਾ ਵੱਢ ਕੇ ਪੰਥ ਨੂੰ ਦੇ ਦਿਓ, ਜੇ ਇਹੀ ਤੁਹਾਡੀ ਤਨਖਾਹ ਹੈ, ਪੰਜ ਦਾਤਣਾ ਲਿਆ ਕੇ ਹਾਜ਼ਰ ਕਰ ਦਿਓ। ਕਹਿੰਦੇ ਏਦਾਂ ਸੁਬੇਗ ਸਿੰਘ ਨੂੰ ਬਖਸ਼ਿਆ।
1: ਸੁਬੇਗ ਸਿੰਘ ਤੋਂ ਪੰਥ ਬਹਾਇਓ,
0: ਫਿਰ ਸੁਬੇਗ ਸਿੰਘ ਨੂੰ ਪੰਥ ਦੇ ਵਿੱਚ ਬਿਠਾਇਆ ਕਿ ਆਓ ਸੁਬੇਗ ਸਿੰਘ ਜੀ ਹੁਣ ਬੈਠੋ, ਜਿਹੜੀ ਗੱਲਬਾਤ ਤੁਸੀਂ ਕਰਨ ਆਇਓ ਆ ਕੇ ਕਰੋ।
1: ਕਰ ਆਦਰ ਉਸ ਪ੍ਰਸ਼ਨ ਪੁਛਾਇਓ,
0: ਬੜਾ ਸਤਿਕਾਰ ਕੀਤਾ ਖਾਲਸੇ ਨੇ, ਦੀਵਾਨ ਦਰਬਾਰਾ ਸਿੰਘ ਜੀ ਨੇ ਬੜਾ ਸਨਮਾਨ ਕੀਤਾ, ਸੁਬੇਗ ਸਿੰਘ ਦਾ ਸਤਿਕਾਰ ਕਰਕੇ ਬਿਠਾਇਆ।
1: ਸੁਬੇਗ ਸਿੰਘ ਤਬ ਸਭ ਗੱਲ ਕਹੀ,
0: ਫਿਰ ਭਾਈ ਸੁਬੇਗ ਸਿੰਘ ਨੇ ਆਪਣੇ ਆਉਣ ਦੀ ਸਾਰੀ ਵਿਥਿਆ ਦੱਸੀ ਵੀ ਮੈਂ ਕਿਉਂ ਆਇਆ ਤੇ ਮੇਰੇ ਆਉਣ ਦਾ ਕਾਰਨ ਕੀ ਹੈ।
1: ਲਿਆਇਓ ਤੋ ਧਰ ਮੋਹਰਾ ਦਈ,
0: ਕਹਿੰਦੇ ਜਿਹੜੀ ਖਿਲਤ ਲਿਆਏ ਸੀ ਸੁਬੇਗ ਸਿੰਘ ਜੀ, ਪੱਗ ਲਿਆਏ ਸੀ, ਉਹ ਦਸਤਾਰ ਪੱਗ ਤੇ ਖਿਲਤ ਉਹ ਭਾਈ ਸੁਬੇਗ ਸਿੰਘ ਜੀ ਨੇ ਖਾਲਸੇ ਦੇ ਸਨਮੁਖ ਰੱਖ ਦਿੱਤੀ। ਹਾਂਜੀ,
1: ਕਿਉਂ ਸਿੰਘ ਕਹਾ ਲੁੱਟ ਮਚਾਇਓ,
0: ਜਿਹੜੀ ਮਾਇਆ ਲਿਆਂਦੀ ਸੀ, ਕਿਉਂਕਿ ਮਾਇਆ ਵੀ ਆਈ ਸੀ ਤੇ ਲਾਹੌਰ ਤੋਂ ਲਿਆਏ ਸੀ, ਮਾਇਆ ਜਿਹੜੀ ਸੂਬੇ ਲਾਹੌਰ ਨੇ ਭੇਜੀ, ਉਹ ਮਾਇਆ ਦਾ ਖੁੱਲਾ ਗੱਫਾ ਅੱਗੇ ਰੱਖ ਦਿੱਤਾ। ਜਦੋਂ ਮਾਇਆ ਵੇਖੀ ਨਾ ਖਾਲਸੇ ਨੇ, ਸਿੰਘ ਕਹਿੰਦੇ ਲੁੱਟ ਲਓ ਬਈ, ਸੁਬੇਗ ਸਿੰਘ ਗੱਫਾ ਲਿਆਇਆ ਮਾਇਆ ਦਾ। ਕੁਝ ਦੋ ਚਾਰ ਸਿੰਘ ਵਿੱਚ ਬੈਠੇ ਜਿਹੜੇ ਲੜਾਕੇ, ਕਿਉਂਕਿ ਖਾਲਸੇ 'ਚ ਸਾਰੇ ਹੀ ਹੈ, ਅੱਜ ਕੱਲ੍ਹ ਕਹਿੰਦੇ ਵੀ ਸਾਰੇ ਇੱਕੋ ਜਿਹੇ ਹੋ ਜਾਣ, ਕਿਵੇਂ ਇੱਕੋ ਜਿਹੇ ਹੋ ਜਾਂਗੇ ਵੀ ਆਪਾਂ, ਜੇ ਇੱਕ ਮਾਂ ਬਾਪ ਦੇ ਘਰ ਪੰਜ ਜਵਾਕ ਜੰਮੇ ਇੱਕੋ ਜਿਹੇ ਨਹੀਂ ਹੁੰਦੇ, ਸਾਰਿਆਂ ਦੇ ਸੁਰਤੇ ਬਿਰਤੇ ਵੱਖੋ। ਲੜਾਕੇ ਵੀ ਨੇ ਇਹਨਾਂ ਵਿੱਚ, ਸੰਤ ਵੀ ਨੇ, ਭਗਤ ਵੀ ਨੇ, ਦਾਨੀ ਵੀ ਨੇ, ਸਾਰੇ ਹੀ ਹੁੰਦੇ ਆ ਵਿੱਚ। ਉਹ ਜਿਹੜੇ ਲੜਾਕੇ ਜੇ ਸਨ ਨਾ ਪੰਜ ਚਾਰ, ਉਹ ਕਹਿੰਦੇ ਖਾਲਸਾ ਜੀ ਲੁੱਟ ਲਓ, ਸੁਬੇਗ ਸਿੰਘ ਗੱਫਾ ਲਿਆਇਆ ਮਾਇਆ ਦਾ। ਹਾਂਜੀ,
1: ਉਹ ਕਹਾ ਇਸ ਦੂਰ ਹਟਾਇਓ,
0: ਤੇ ਕਈ ਸਿੰਘ ਵਿੱਚ ਜਿਹੜੇ ਤਿਆਗੀ ਸੀ ਉਹ ਕਹਿੰਦੇ ਤੁਰਕਾਂ ਦੀ ਮਾਇਆ ਇਹਨੂੰ ਪਾਸੇ ਕਰ ਦਿਓ, ਆਪਾਂ ਨਹੀਂ ਲੈਣੀ। ਕਈ ਸਿੰਘ ਜਿਹੜੇ ਉਹ ਬਿਰਤੀ ਵਾਲੇ ਕਹਿੰਦੇ ਤੁਰਕਾਂ ਦੀ ਮਾਇਆ ਇਹ ਹਟਾ ਦਿਓ ਇੱਥੋਂ, ਆਪਾਂ ਨਹੀਂ ਇਹਨੂੰ ਛੂਹਣਾ।
1: ਹਾਂਜੀ, ਸੁਬੇਗ ਸਿੰਘ ਤਿੰਨ ਅੱਗੇ ਉਚਾਰੀ,
0: ਜਦੋਂ ਏਦਾਂ ਦੀਆਂ ਗੱਲਾਂ ਚੱਲ ਪਈਆਂ, ਦੋ ਚਾਰ ਕਹਿੰਦੇ ਲੁੱਟ ਲਓ, ਦੋ ਚਾਰ ਕਹਿੰਦੇ ਛੱਡ ਦਿਓ, ਤਿਆਗ ਦਿਓ, ਆਪਾਂ ਨਹੀਂ ਤੁਰਕਾਂ ਦੀ ਮਾਇਆ ਲੈਣੀ। ਤੇ ਭਾਈ ਸੁਬੇਗ ਸਿੰਘ ਨੇ ਫਿਰ ਹੱਥ ਜੋੜੇ, ਬੜੇ ਸਿਆਣੇ ਮਹਾਂਪੁਰਖ, ਹੱਥ ਜੋੜ ਕੇ ਕਹਿਣ ਲੱਗੇ,
1: ਇਹ ਕਹਾ ਕਹੋ ਤੁਮ ਗੱਲ ਅਵਿਚਾਰੀ।
0: ਕਹਿੰਦੇ ਖਾਲਸਾ ਜੀ ਕਿਹੋ ਜਿਹੇ ਬਚਨ ਕਰਦੇ ਹੋ ਬਿਨਾਂ ਵਿਚਾਰ ਤੋਂ। ਭਾਈ ਸੁਬੇਗ ਸਿੰਘ ਜੀ ਕਹਿੰਦੇ, ਕਹਿੰਦੇ ਖਾਲਸਾ ਜੀ ਇਹ ਕਿੱਦਾਂ ਦੇ ਬਚਨ ਕਰਦੇ ਹੋ।
1: ਦੋਹਰਾ ਸੁਬੇਗ ਸਿੰਘ ਨੇ ਤਬ ਕਹਿਓ ਖਾਲਸੇ ਸੋ ਹੱਥ ਜੋੜ।
0: ਭਾਈ ਸੁਬੇਗ ਸਿੰਘ ਨੇ ਹੱਥ ਜੋੜ ਕੇ ਖਾਲਸੇ ਨੂੰ ਆਖਿਆ, ਬੇਨਤੀ ਕਰਦਿਆਂ ਕਹਿਣ ਲੱਗੇ,
1: ਤੁਰਕਨ ਭੇਜਿਓ ਤੁਸੀਂ ਕਿਮ ਮੋੜੋ, ਗਰੀਬਨ ਕੀ ਰੱਖਿਆ ਕਰੋ, ਲੇਹੋ ਤੁਰਕਨ ਤੇ ਤੋੜ।
0: ਕਹਿੰਦੇ ਖਾਲਸਾ ਜੀ, ਜਦੋਂ ਸਿੰਘਾਂ ਨੇ ਕਿਹਾ ਨਾ ਵੀ ਅਸੀਂ ਨੀ ਤੁਰਕਾਂ ਦੀ ਮਾਇਆ ਲੈਣੀ, ਤੇ ਸੁਬੇਗ ਸਿੰਘ ਜੀ ਕਹਿੰਦੇ ਤੁਸੀਂ ਮੰਗਣ ਥੋੜੀ ਗਏ ਸੀ ਖਾਲਸਾ ਜੀ, ਤੁਹਾਡਾ ਡਰ ਮੰਨ ਕੇ ਤੁਰਕਾਂ ਨੇ ਨਜਰਾਨਾ ਭੇਜਿਆ, ਤੁਸੀਂ ਲੈ ਕੇ ਗਰੀਬਾਂ ਨੂੰ ਵੰਡ ਦਿਓ, ਸੇਵਾ ਕਰ ਦਿਓ ਗਰੀਬਾਂ ਦੀ, ਤੇ ਜੇ ਹੁਣ ਤੁਰਕ ਤੁਹਾਡੇ ਨਾਲ ਮਾੜੀ ਮੋਟੀ ਸਾਂਝ ਰੱਖਣਾ ਚਾਹੁੰਦੇ ਆ ਤਾਂ ਰੱਖ ਲਓ, ਜਦੋਂ ਮੌਕਾ ਆਇਆ ਉਦੋਂ ਤੋੜ ਲਿਓ, ਵੀ ਜੇ ਹੁਣ ਆਪ ਉਹ ਜੁੜਨਾ ਚਾਹੁੰਦੇ ਆ, ਤੁਹਾਡੀ ਸ਼ਰਨ ਚ ਆਏ ਆ, ਤੇ ਤੁਸੀਂ ਫਿਰ ਜੁੜ ਜਾਓ, ਜਦੋਂ ਤੋੜਨਾ ਚਾਹੋਗੇ ਉਦੋਂ ਤੋੜ ਲਿਓ।
1: ਚੋ ਭਾਈ ਸੋ ਖਾਲਸਾ ਨੇ ਮੰਨ ਲਈ।
0: ਭਾਈ ਸੁਬੇਗ ਸਿੰਘ ਦੀ ਗੱਲ ਖਾਲਸੇ ਨੇ ਮੰਨ ਲਈ, ਵੀ ਗੱਲ ਤਾਂ ਬੜੀ ਸਿਆਣੀ ਕਹੀ ਆ, ਵੀ ਅਸੀਂ ਕਿਹੜਾ ਗਏ ਸੀ ਲੈਣ ਮੰਗਣ ਉਹਨਾਂ ਕੋਲੋਂ, ਉਹਨਾਂ ਆਪ ਨਜਰਾਨਾ ਹਾਜ਼ਰ ਕੀਤਾ ਪੰਥ ਦੇ ਚਰਣਾਂ ਵਿੱਚ।
1: ਪਾਤਸ਼ਾਹੀ ਕੈ ਸਿਰ ਕੋੜ ਟਿਕ ਵਈ।
0: ਕਹਿੰਦੇ ਤਾਂ ਬਈ ਪਾਤਸ਼ਾਹੀ ਦੇ ਸਿਰ ਤੇ ਕੋੜ ਟਿਕ ਗਿਆ, ਪਾਤਸ਼ਾਹੀ ਦਾ ਮਤਲਬ ਜਿਹੜੀ ਤੁਰਕਾਂ ਦੀ ਪਾਤਸ਼ਾਹੀ, ਉਹਨਾਂ ਦੇ ਸਿਰ ਤੇ ਕੋੜ ਲੱਗ ਗਿਆ। ਕੋੜ ਕਿਵੇਂ? ਜਿਹੜੇ ਲੋਕਾਂ ਕੋਲੋਂ ਮਾਮਲਾ ਗੁਰਾਉਂਦੇ ਆ ਉਹ ਖਾਲਸੇ ਨੂੰ ਹਾਜ਼ਰ ਕਰਨ ਲੱਗ ਪਿਆ, ਖਾਲਸਾ ਜੀ ਲੈ ਲਓ, ਆਖੋ ਸਤਨਾਮ ਸ੍ਰੀ। ਜਿਹੜੇ ਲੋਕਾਂ ਕੋਲੋਂ ਟੈਕਸ ਲੈਂਦੇ, ਜਜ਼ੀਆ ਲੈਂਦੇ, ਉਹ ਤੁਰਕ ਹੁਣ ਖਾਲਸੇ ਅੱਗੇ ਹੱਥ ਜੋੜ ਕੇ ਮਾਇਆ ਭੇਟਾ ਕਰ ਰਿਹਾ। ਕਹਿੰਦੇ ਇਹ ਤਾਂ ਬੜੀ ਵਧੀਆ ਗੱਲ ਹੈ, ਇਹ ਤਾਂ ਹਿੰਦੁਸਤਾਨ ਦੀ ਪਾਤਸ਼ਾਹੀ ਦੇ ਸਿਰ ਤੇ ਕੋੜ ਲੱਗ ਗਿਆ।
1: ਤੁਰਕਨ ਭੇਜਿਓ ਤੁਸੀਂ ਕਿਮ ਮੋੜੋ।
0: ਭਾਈ ਸੁਬੇਗ ਸਿੰਘ ਜੀ ਕਹਿੰਦੇ ਖਾਲਸਾ ਜੀ, ਇਹ ਤੁਰਕਾਂ ਨੇ ਆਪ ਭੇਜਿਆ ਗੱਫਾ ਤੁਹਾਡੇ ਚਰਨਾਂ ਚ, ਤੁਸੀਂ ਕਿਉਂ ਮੋੜਦੇ ਹੋ?
1: ਖਾਵੋ ਵਰਤੋ ਔਰ ਲੈਣ ਲੋੜੋ।
0: ਤੇ ਕਹਿੰਦੇ ਇਹਨੂੰ ਖਾਵੋ, ਖਰਚੋ, ਸੇਵਾ ਵਿੱਚ ਲਾਓ, ਤੇ ਫਿਰ ਹੋਰ ਉਹਨਾਂ ਨੂੰ ਘੂਰ ਕੇ ਮੰਗਾਓ, ਵੀ ਲਿਆਓ ਹਾਜ਼ਰ ਕਰੋ। ਹਾਂਜੀ,
1: ਦੋਹਰਾ ਦਰਬ ਜੋ ਆਈ ਥੀ ਤਉ ਖਾਲਸਾ ਲਈ ਵਰਤਾਏ।
0: ਕਹਿੰਦੇ ਜਿਹੜਾ ਉਹ ਪੈਸਾ ਆਇਆ ਸੀ ਖਾਲਸੇ ਨੇ, ਦੀਵਾਨ ਦਰਬਾਰਾ ਸਿੰਘ ਜੀ ਮਹਾਂਪੁਰਖ, ਉਹ ਹੀ ਵੰਡਦੇ ਸੀ ਸਾਰੇ ਪੰਥ ਚ, ਉਹਨਾਂ ਨੇ ਜਿੰਨੇ ਸਿੰਘ ਸੀ ਉਹ ਮਾਇਆ ਜਿਹੜੀ ਆਈ ਸਾਰਿਆਂ ਵਿੱਚ ਬਰਾਬਰ, ਉਹ ਵੰਡ ਦਿੱਤੇ।
1: ਕਹਿਓ ਦਰਬਾਰੇ ਸਿੰਘ ਕੋ ਤੂੰ ਨਵਾਬੀ ਲੈ ਸਿਰੋ ਪਾਓ।
0: ਹੁਣ ਰਹਿ ਗਈ ਜਿਹੜੀ ਖਿਲਤ ਨਵਾਬੀ ਦੀ ਪੱਗ, ਉਹ ਰਹਿ ਗਈ। ਭਾਈ ਸੁਬੇਗ ਸਿੰਘ ਜੀ ਕਹਿਣ ਲੱਗੇ ਦੀਵਾਨ ਦਰਬਾਰਾ ਸਿੰਘ ਨੂੰ, ਵੀ ਤੁਸੀਂ ਸਾਰੇ ਸਿੰਘਾਂ ਵਿੱਚੋਂ ਮੋਹੀ ਮਹਾਂਪੁਰਖ ਹੋ, ਤੇ ਏਦਾਂ ਕਰੋ ਵੀ ਆਹ ਜਿਹੜੀ ਨਵਾਬੀ ਦੀ ਪੱਗ ਤੇ ਖਿਲਤ ਹੈ ਇਹ ਤੁਸੀਂ ਲੈ ਲਓ, ਵੀ ਮਾਇਆ ਤਾਂ ਵੰਡਤੀ ਸਾਰਿਆਂ ਚੋਂ, ਇਹ ਤਾਂ ਨਹੀਂ ਨਾ ਵੰਡੀ ਜਾਣੀ, ਇਹ ਤਾਂ ਕਿਸੇ ਇੱਕ ਨੂੰ ਸਜਣੀ। ਤੂੰ ਕਹਿਣ ਲੱਗੇ ਵੀ ਇਹ ਜਿਹੜੀ ਨਵਾਬੀ ਦੀ ਖਿਲਤ ਹੈ, ਜਿਹੜੀ ਇਹ ਪੱਗ ਹੈ ਨਵਾਬੀ ਦੀ, ਦੀਵਾਨ ਦਰਬਾਰਾ ਸਿੰਘ ਜੀ ਤੁਸੀਂ ਅੰਗੀਕਾਰ ਕਰ ਲਓ।
1: ਚੋ ਪਈ ਦਰਬਾਰਾ ਸਿੰਘ ਅੱਗਿਓਂ ਕਹੀ।
0: ਅੱਗੋਂ ਦੀਵਾਨ ਦਰਬਾਰਾ ਸਿੰਘ ਜੀ ਬੋਲੇ, ਆਹ ਹੈ ਤਿਆਗ ਖਾਲਸੇ ਦਾ। ਹੁਣ ਤਾਂ ਅਸੀਂ ਨਿੱਕੀਆਂ ਨਿੱਕੀਆਂ ਪਦਵੀਆਂ ਵਾਸਤੇ ਲੜ ਲੜ ਮਰੀ ਜਾਂਦੇ ਇੱਕ ਦੂਜੇ ਨਾਲ, ਇੱਥੇ ਤਾਂ ਨਵਾਬੀਆਂ ਦੀਆਂ ਖਿਲਤਾਂ ਖਿੱਦੂ ਵਾਂਗੂ ਪੰਥ ਦੇ ਚਰਨਾਂ ਵਿੱਚ ਰੁਲਦੀਆਂ ਰਹੀਆਂ, ਤੇ ਸਿੰਘ ਗ੍ਰਹਿਣ ਨਹੀਂ ਸੀ ਕਰਦੇ। ਦੀਵਾਨ ਦਰਬਾਰਾ ਸਿੰਘ ਜੀ ਅੱਗੋਂ ਬੋਲੇ, ਕਹਿਣ ਲੱਗੇ,
1: ਅਸੀਂ ਨਵਾਬੀ ਕਦ ਚਾਹ ਲਈ।
0: ਕਹਿੰਦੇ ਸੁਬੇਗ ਸਿੰਘ, ਅਸੀਂ ਇਹ ਨਵਾਬੀ ਕਦੋਂ ਮੰਗੀ ਸੀ ਉਹਨਾਂ ਕੋਲੋਂ, ਅਸੀਂ ਇਹ ਕਦੋਂ ਲੈਣੀ ਹੈ?
1: ਹਮਕੋ ਸਤਿਗੁਰ ਬਚਨ ਪਤਸ਼ਾਹੀ।
0: ਸਾਨੂੰ ਤਾਂ ਸਤਿਗੁਰਾਂ ਨੇ ਆਪਣੇ ਬਚਨਾਂ ਨਾਲ ਪਾਤਸ਼ਾਹੀ ਦਿੱਤੀ ਹੈ, ਤੇ ਪਾਤਸ਼ਾਹ ਵੱਡੇ ਹੁੰਦੇ ਆ, ਨਵਾਬੀਆਂ ਕਈ ਪਾਤਸ਼ਾਹੀਆਂ ਦੇ ਅਧੀਨ ਹੁੰਦੀਆਂ, ਅਸੀਂ ਵੱਡੀ ਪਾਤਸ਼ਾਹੀ ਛੱਡ ਕੇ ਨਿੱਕੀ ਜੀ ਨਵਾਬੀ ਕੀ ਕਰਨੀ ਹੈ? ਸਾਨੂੰ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਬਚਨਾਂ ਨਾਲ ਪਾਤਸ਼ਾਹੀਆਂ ਦਿੱਤੀਆਂ ਕਿ ਮੇਰੇ ਸਿੰਘ ਹੰਨੇ ਹੰਨੇ ਦੀ ਪਾਤਸ਼ਾਹੀ ਕਰਨਗੇ। ਹਾਂਜੀ,
1: ਹਮ ਕਹੋ ਜਾਪਤ ਢਿੱਗ ਸੋਉ ਆਹੀ।
0: ਕਹਿੰਦੇ ਸਾਨੂੰ ਤਾਂ ਜਾਪਦਾ ਵੀ ਸਾਡੇ ਕੋਲੋਂ ਪਾਤਸ਼ਾਹੀ ਹੈ। ਕਲਗੀਧਰ ਨੇ ਜਿਹੜੇ ਬਚਨ ਕਹੇ ਆ ਨਾ ਕਿ ਮੈਂ ਆਪਣੇ ਸਿੰਘਾਂ ਨੂੰ ਹੰਨੇ ਹੰਨੇ ਦੀ ਪਾਤਸ਼ਾਹੀ ਦਿੱਤੀ ਹੈ, ਦੀਵਾਨ ਦਰਬਾਰਾ ਸਿੰਘ ਜੀ ਕਹਿੰਦੇ ਸਾਨੂੰ ਤਾਂ ਇਉਂ ਜਾਪਦਾ ਵੀ ਉਹ ਹੈ ਮੇਰੇ ਕੋਲ ਇਸ ਵੇਲੇ, ਉਹ ਪਾਤਸ਼ਾਹੀ ਅਸੀਂ ਮਾਣ ਰਹੇ ਹਾਂ ਇਸ ਵੇਲੇ।
1: ਹਮ ਰਾਖਤ ਪਤਸ਼ਾਹੀ ਦਾਵਾ।
0: ਅਸੀਂ ਤਾਂ ਪਾਤਸ਼ਾਹੀ ਦਾ ਦਾਵਾ ਰੱਖਦੇ ਹਾਂ, ਨਾਲੇ ਪਾਤਸ਼ਾਹੀਆਂ ਦਾਵੇ ਕਰਕੇ ਮਿਲਦੀਆਂ। ਜਦੋਂ ਕਲਗੀਧਰ ਜੀ ਗਏ ਨਾ ਇੱਧਰ ਰਾਜਸਥਾਨ ਚ, ਜੈਪੁਰ ਦੇ ਲਾਗੇ ਨਰਾਇਣਾ ਪਿੰਡ ਛੋਟਾ ਜਿਹਾ ਕਸਬਾ ਹੈ, ਉੱਥੇ ਕਲਗੀਧਰ ਜੀ ਦਾ ਸਥਾਨ ਹੈ ਤੇ ਦਾਦੂ ਦੀਨ ਦਿਆਲ ਜੀ ਦਾ ਦਿਉਰ ਹੈ, ਉੱਥੇ ਅਸੀਂ ਦਰਸ਼ਨ ਕਰਕੇ ਆਏ ਹਾਂ ਤੇ ਉੱਥੇ ਵੀ ਉਹ ਸਾਖੀ ਸੁਣਾਉਂਦੇ। ਉੱਥੇ ਮੰਤ ਸੀ ਜੈਤ ਰਾਮ, ਉਹਨੇ ਕਲਗੀਧਰ ਜੀ ਨੂੰ ਲੰਗਰ ਤੇ ਬੁਲਾਇਆ। ਪਾਤਸ਼ਾਹ ਗਏ ਤੇ ਉਹਨੇ ਕਿਹਾ ਮਹਾਰਾਜ ਤੁਸੀਂ ਜੰਗ ਯੁੱਧ ਲੜੇ, ਪਰਿਵਾਰ ਸ਼ਹੀਦ ਹੋ ਗਿਆ, ਬੱਚੇ ਸ਼ਹੀਦ ਹੋ ਗਏ, ਕਿੰਨਾ ਨੁਕਸਾਨ ਹੋਇਆ। ਵੀ ਸਾਡੇ ਮਹਾਂਪੁਰਖ ਦਾਦੂ ਦੀਨ ਦਿਆਲ ਜੀ ਕਹਿ ਗਏ ਹੈ ਕਿ ਦਾਦੂ ਦਾਵਾ ਦੂਰ ਕਰ ਬਿਨ ਦਾਵਾ ਹੋਏ ਦਾਸ, ਵੀ ਦਾਵਾ ਨਹੀਂ ਕਰਨਾ, ਵੀ ਦਾਵਾ ਛੱਡ ਕੇ ਸਭ ਦੇ ਦਾਸ ਬਣ ਕੇ ਰਹਿਣਾ। ਵੀ ਜੇ ਤੁਹਾਨੂੰ ਕੋਈ ਇੱਟ ਮਾਰੇ ਤੇ ਤੁਸੀਂ ਅੱਗੇ ਸਿਰ ਕਰ ਦੇਣਾ ਵੀ ਮਾਰ ਲੈ ਬਈ। ਉਹ ਅਹਿੰਸਾਵਾਦੀ ਦਾ ਪਾਠ ਪੜ੍ਹਾਉਣ ਵਾਲੇ ਇਹੀ ਕਹਿੰਦੇ ਆ ਨਾ ਵੀ ਤੁਹਾਡੇ ਮੂੰਹ ਤੇ ਕੋਈ ਇੱਕ ਚਪੇੜ ਮਾਰੇ ਤੇ ਦੂਜੀ ਗੱਲ ਅੱਗੇ ਕਰ ਦਿਓ। ਅਗਲੇ ਨੇ ਦੂਜੀ ਤੇ ਵੀ ਛੱਡਤੀ, ਕਹਿੰਦੇ ਫਿਰ ਹੁਣ ਦੁਬਾਰਾ ਤਾਂ ਨਹੀਂ ਨਾ ਬਾਰ ਬਾਰ। ਉਹ ਅਹਿੰਸਾ ਦਾ ਪਾਠ ਪੜ੍ਹਾਉਣ ਵਾਲੇ ਲੋਕ ਇਹ ਗੱਲਾਂ ਕਰਦੇ। ਉਹ ਕਹਿੰਦੇ ਸਾਡੇ ਬਾਬਾ ਜੀ ਦਾਦੂ ਦੀਨ ਦਿਆਲ ਜੀ ਮਹਾਂਪੁਰਖ ਇਹ ਕਹਿ ਗਏ ਹੈ ਵੀ ਦਾਵਾ ਨਹੀਂ ਕਰਨਾ। ਤੇ ਕਲਗੀਧਰ ਜੀ ਨੇ ਬਚਨ ਕੀਤਾ ਉੱਥੇ, ਕਹਿੰਦੇ ਦਾਦੂ ਦਾਵਾ ਕਰਕੇ ਸਭ ਕੋ ਲੀਜੈ ਲੁੱਟ। ਕਹਿੰਦੇ ਅਸੀਂ ਤਾਂ ਦਾਵਾ ਕਰਨਾ ਸਿਖਾਇਆ ਖਾਲਸੇ ਨੂੰ, ਦਾਵੇ ਬਿਨਾਂ ਭਲਾ ਰਾਜ ਲਿਆ ਜਾ ਸਕਦਾ? ਜਦੋਂ ਦਾਵਾ ਹੀ ਛੱਡਤਾ ਸੀ ਫਿਰ ਕਿਹਨੇ ਰਾਜ ਦੇਣਾ ਸਾਨੂੰ? ਦਾਵਾ ਤਾਂ ਅਸੀਂ ਕਰਨਾ। ਤੇ ਜੇ ਕੋ ਮਾਰੇ ਈਟ ਟੇਮ, ਕਿਉਂਕਿ ਇਹਨੇ ਕਿਹਾ ਵੀ ਜੇ ਕੋਈ ਇੱਟ ਮਾਰੇ ਤਾਂ ਅੱਗੇ ਸਿਰ ਕਰ ਦਿਓ ਵੀ ਮਾਰ ਲੈ ਬਈ। ਤੇ ਸਤਿਗੁਰੂ ਕਹਿੰਦੇ ਜੇ ਕੋ ਮਾਰੇ ਈਟ ਟੇਮ ਪੱਥਰ ਹਨੈ ਰਸਾਏ। ਕਹਿੰਦੇ ਅਸੀਂ ਤਾਂ ਇਹ ਸਿਖਾਇਆ ਖਾਲਸੇ ਨੂੰ ਵੀ ਜੇ ਕੋਈ ਦੁਸ਼ਮਣ ਇੱਟ ਮਾਰੇ ਬਦਲਾ ਪੱਥਰ ਮਾਰਨਾ। ਕਹਿੰਦੇ ਚੰਗੀ ਤਰ੍ਹਾਂ ਅੱਗੋਂ ਜ਼ੋਰ ਨਾਲ ਟਕਾ ਕੇ ਵੀ ਅਗਲੇ ਨੂੰ ਸਤੇ ਸੁੱਧਾਂ ਯਾਦ ਆ ਜਾਣ ਵੀ ਅਸੀਂ ਹੱਥ ਕਿੱਥੇ ਪਾਇਆ। ਕਹਿੰਦੇ ਉਹ ਸੰਤ ਬਿਰਤੀ ਹੈ, ਇਹ ਸਿਪਾਹੀ ਬਿਰਤੀ ਅਸੀਂ ਪੰਥ ਨੂੰ ਸਿਖਾਈ ਹੈ। ਸੰਤ ਬਿਰਤੀ ਇਕੱਲੀ ਮਜ਼ਲੂਮ ਬਣਾ ਦਿੰਦੀ ਹੈ, ਅਸੀਂ ਸੰਤ ਤੇ ਸਿਪਾਹੀ ਦੋਵੇਂ ਬਣਾਏ ਆ ਖਾਲਸੇ ਨੂੰ। ਤੇ ਦਾਵਾ ਕਰਨਾ ਤਾਂ ਸਿਖਾਇਆ ਅਸੀਂ ਖਾਲਸੇ ਨੂੰ, ਦਾਅਵੇ ਕੀਤੇ ਬਿਨਾਂ। ਹੁਣ ਦਾਵਾ ਛੱਡੀ ਜਾਂਦੇ ਅਸੀਂ, ਪੰਜਾਬ 'ਚ ਜ਼ਮੀਨਾਂ ਵੇਚ ਵੇਚ ਕੇ ਇੱਧਰ ਪੈਸਾ ਲਿਆ ਰਹੇ ਹਾਂ, ਬੜੇ ਨੇ। ਜਦੋਂ ਪਿਛਲੇ ਸਾਲ ਮੈਂ ਅਮੈਰੀਕਾ 'ਚ ਇੱਕ ਸਿੰਘ ਨੂੰ ਬਜ਼ੁਰਗ ਸੀ, ਮੈਂ ਕਿਹਾ ਬਾਪੂ ਜੀ ਪਰਮੇਸ਼ਰ ਨੇ ਤੁਹਾਨੂੰ ਮਾਇਆ ਦੇ ਗੱਫੇ ਦਿੱਤੇ ਆ ਤੇ ਉੱਥੇ ਕੋਈ ਮਾੜੀ ਮੋਟੀ ਪੈਲੀ ਬੰਨਾ ਖਰੀਦੋ ਪੰਜਾਬ 'ਚ। ਤੇ ਕਹਿੰਦੇ ਜੀ ਉੱਥੇ ਤਾਂ ਘਰਾਂ 'ਚ ਬਜ਼ੁਰਗਾਂ ਨੂੰ ਗੋਲੀ ਮਾਰ ਕੇ ਮਾਰ ਜਾਂਦੇ ਆ। ਮੈਂ ਕਿਹਾ ਵੀ ਤੁਹਾਨੂੰ ਪਤਾ ਨਹੀਂ ਕਿਹਨੇ ਇੱਥੇ ਇਤਿਹਾਸ ਹੀ ਸੁਣਾ ਤਾ, ਉੱਥੋਂ ਪੰਜਾਬ 'ਚੋਂ ਆਏ ਹਾਂ ਅਸੀਂ। ਜਿਹੜੀਆਂ ਹੈਨ ਉਹ ਵੀ ਵੇਚ ਵੇਚ ਕੇ ਇੱਥੇ ਆਈ ਜਾਈ, ਉੱਥੇ ਪੰਜਾਬ 'ਚ ਬਈਏ ਖਰੀਦੀ ਜਾਂਦੇ ਆ ਜ਼ਮੀਨਾਂ। ਦਾਵਾ ਤਾਂ ਅਸੀਂ ਆਪਣਾ ਛੱਡੀ ਜਾਂਦੇ ਹਾਂ, ਗਿਣਤੀ ਸਾਡੀ ਉੱਥੇ ਘੱਟ ਗਈ, ਦਾਵਾ ਕਾਹਦਾ ਰਹਿ ਜਾਣਾ ਸਾਡਾ? ਦਾਵਾ ਤਾਂ ਕਰਨਾ ਪੈਣਾ ਨਾ। ਤੇ ਦਾਵਾ ਕਰਨ ਵਾਸਤੇ ਹੁਣ ਮਾਝਾ ਛੱਡ ਕੇ ਥੋੜੀ ਗਏ ਆ ਸਿੰਘ, ਦਾਵਾ ਕੀਤਾ ਵੀ ਇਹ ਜਗ੍ਹਾ ਸਾਡੀ, ਅਸੀਂ ਨਹੀਂ ਜਾਣਾ। ਜੇ ਜਾਂਦੇ ਵੀ ਮੁੜ ਕੇ ਫੇਰ ਆ ਜਾਂਦੇ, ਉਹ ਬੁੱਢੇ ਜੋੜ ਜਾਂਦੇ ਰਾਜਸਥਾਨ 'ਚ ਜੇ ਔਖਾ ਸਮਾਂ ਹੁੰਦਾ। ਜਦੋਂ ਵੇਖਦੇ ਵੀ ਵੈਰੀ ਥੋੜਾ ਜਿਹਾ ਢਿੱਲਾ ਹੋਇਆ, ਸਿੰਘ ਫਿਰ ਆ ਕੇ ਗੱਜ ਪੈਂਦੇ। ਤੋ ਕਲਗੀਧਰ ਪਾਤਸ਼ਾਹ ਦੇ ਦੀਵਾਨ ਨੇ, ਦੀਵਾਨ ਦਰਬਾਰਾ ਸੀ, ਦਸਵੇਂ ਪਾਤਸ਼ਾਹ ਕੋਲੋਂ ਅੰਮ੍ਰਿਤ ਛਕਿਆ ਸੀ ਇਹਨਾਂ ਮਹਾਂਪੁਰਖਾਂ ਨੇ, ਕਲਗੀਧਰ ਜੀ ਦੇ ਸੇਵਕ ਰਹੇ। ਉਹ ਕਹਿਣ ਲੱਗੇ ਸੁਬੇਗ ਸਿਆਂ, ਅਸੀਂ ਦਾਵਾ ਕੀਤਾ ਪਾਤਸ਼ਾਹੀ ਦਾ, ਤੇ ਆਹ ਲੋ ਜਿਹੜੀ ਆ ਛੋਟੀ ਜੀ ਜਿਹੜੀ ਲਾਹੌਰ ਦੀ ਜੇ ਤੂੰ ਲੈ ਕੇ ਆਇਆ ਨਵਾਬੀ, ਇਹ ਸਾਡੇ ਕਿਹੜੇ ਕੰਮ ਦੀ? ਹਾਂਜੀ,
1: ਜਾ ਇਤ ਕੋ ਜਾ ਅਗਲੋ ਪਾਵਾ
0: ਆਖੋ ਸਤਨਾਮ ਸ੍ਰੀ। ਜੇ ਕੋਈ ਕਹੇ ਵੀ ਇੱਥੇ ਸ਼ਹੀਦ ਹੋ ਗਏ, ਕਹਿੰਦੇ ਸਾਨੂੰ ਪਾਤਸ਼ਾਹੀ ਕਲਗੀਧਰ ਨੇ ਦੋਵਾਂ ਜਹਾਨਾਂ ਦੀ ਦਿੱਤੀ ਹੈ, ਜੇ ਜਿਉਂਦੇ ਰਹਾਂਗੇ ਤੇ ਇੱਥੇ ਪਾ ਲਾਂਗੇ, ਜੇ ਸ਼ਹੀਦੀ ਪ੍ਰਾਪਤ ਕਰ ਗਏ ਤੇ ਅੱਗੇ ਦੀ ਪਾਤਸ਼ਾਹੀ ਸਾਨੂੰ ਸਤਿਗੁਰਾਂ ਨੇ ਦਿੱਤੀ ਹੋਈ ਹੈ। ਸਾਨੂੰ ਦੋਵਾਂ ਜਹਾਨਾਂ ਦੀਆਂ ਪਾਤਸ਼ਾਹੀਆਂ ਕਲਗੀਆਂ ਵਾਲੇ ਗੁਰਦੇਵ ਨੇ ਬਖਸ਼ੀਆਂ ਹਨ।
1: ਜੋ ਸਤਿਗੁਰ ਸਿੱਖਣ ਕਹੀ ਬਾਤ, ਸਤਿ ਸ੍ਰੀ ਅਕਾਲ।
0: ਖਾਲਸਾ ਜੀ। ਕਿਸੇ ਗੁਰੂ ਪੀਰ ਮਹਾਂਪੁਰਖ ਅਵਤਾਰ ਨੇ ਆਪਣੇ ਸੇਵਕਾਂ ਤੇ ਇੰਨੀ ਕਿਰਪਾ ਨਹੀਂ ਕੀਤੀ, ਕਿੱਡੇ ਕਿੱਡੇ ਅਵਤਾਰ ਹੋਏ। ਸ਼ਿਵ ਭਗਵਾਨ ਨੇ ਆਪਣੇ ਚੇਲਿਆਂ ਨੂੰ ਆਪਣਾ ਰੂਪ ਨਹੀਂ ਦਿੱਤਾ, ਉਹਦੇ ਸੇਵਕ ਜਿਹੜੇ ਉਹਨੂੰ ਮੰਨਦੇ ਆ ਪੂਜਦੇ ਆ ਉਹ ਗਲਾਂ 'ਚ ਸੱਪ ਪਾ ਕੇ ਥੋੜੀ ਤੁਰੇ ਫਿਰਦੇ ਆ, ਜਾਂ ਸਰੀਰ ਤੇ ਸਵਾਹ ਮਲ ਕੇ ਥੋੜੀ ਤੁਰੇ ਫਿਰਦੇ ਆ। ਜੇ ਬ੍ਰਹਮਾ ਨੂੰ ਪੂਜਣ ਵਾਲਿਆਂ ਨੂੰ ਬ੍ਰਹਮਾ ਨੇ ਚਾਰ ਮੂੰਹ ਥੋੜੀ ਦੇ ਤੇ ਆ, ਜਾਂ ਚਾਰ ਬਾਹਾਂ ਥੋੜੀ ਦੇ ਤੀਆਂ। ਧੰਨ ਬਾਜਾਂ ਵਾਲੇ ਕਲਗੀਧਰ ਸਾਹਿਬ ਤੋਂ ਬਲਿਆਰ ਜਾਈਏ ਕਿ ਜਿਨ੍ਹਾਂ ਨੇ ਖਾਲਸੇ ਪੰਥ ਨੂੰ ਆਪਣਾ ਸਵਰੂਪ ਬਾਹਰਲਾ ਵੀ ਤੇ ਅੰਦਰਲਾ ਵੀ ਬਖਸ਼ ਕੇ ਇੱਕ ਮੇਕੀ ਕਰ ਲਿਆ, ਆਪਣੇ ਵਰਗਾ ਹੀ ਬਣਾ ਲਿਆ, ਔਰ ਇੰਨੀ ਕਿਰਪਾ ਕੀਤੀ ਪੰਥ ਤੇ ਦਇਆ ਦ੍ਰਿਸ਼ਟੀ। ਜਦੋਂ ਪੰਡਿਤ ਕੇਸੋ ਦਾਸ ਲੜਿਆ ਨਾ ਸਤਿਗੁਰਾਂ ਨਾਲ ਆ ਕੇ ਝਗੜਿਆ, ਪਰ ਮੈਨੂੰ ਨਹੀਂ ਬੁਲਾਇਆ ਤੁਸੀਂ, ਮੈਨੂੰ ਨਹੀਂ ਦਾਨ ਕੀਤਾ, ਤੇ ਗੁਰਦੇਵ ਜੀ ਨੇ ਬਚਨ ਕੀਤਾ।

0: ਕੋ ਪਛਤਾਰੋ।
1: ਉਹ ਕਹਿੰਦਾ ਖਾਲਸੇ ਨੂੰ ਤੁਸੀਂ ਇੰਨਾ ਕਿਉਂ ਮਾਰਾ? ਕਹਿੰਦੇ ਇਹ ਨਹੀਂ ਕੀ ਕਿਰਪਾ ਤੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋਰ ਪਰੇ। ਇਹਨਾਂ ਦੀ ਕਿਰਪਾ ਨਾਲ ਤਾਂ ਮੈਂ ਸਜਿਆ, ਇਹ ਪੰਥ ਦਾ ਦਿੱਤਾ ਹੋਇਆ ਮੇਰੇ ਕੋਲ ਸਾਰ, ਏਡੀ ਵੱਡੀ ਆਈ ਪੰਥ ਨੂੰ ਦਿੱਤੀ। ਦੀਵਾਨ ਦਰਬਾਰਾ ਸਿੰਘ ਜੀ ਕਹਿੰਦੇ ਸੁਬੇਗ ਸਿੰਘ, ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਇਹ ਵੱਡੀਆਂ ਪਾਤਸ਼ਾਹੀਆਂ ਬਖਸ਼ਿਸ਼ ਕੀਤੀਆਂ ਹੋਈਆਂ, ਆਪਣੇ ਵਰਗਾ ਕਰ ਲਿਆ।
2: ਜੋ ਸਤਿਗੁਰ ਸਿੱਖਣ ਕਹੀ ਬਾਤ,
1: ਜਿਹੜੇ ਬਚਨ ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ ਸਿੱਖਾਂ ਨੂੰ ਕਹੇ ਹਨ,
2: ਉਹ ਗਸਾਈ ਨਾ ਖਾਲੀ ਜਾਤ,
1: ਉਹ ਬਚਨ ਸੱਚ ਹੋਣੇ ਆ। ਜੇ ਦਸਵੇਂ ਪਾਤਸ਼ਾਹ ਨੇ ਕਿਹਾ ਵੀ ਮੇਰੇ ਸਿੱਖਾਂ ਨੇ ਹੰਨੇ ਹੰਨੇ ਦੀ ਪਾਤਸ਼ਾਹੀ ਕਰਨੀ, ਤੇ ਬਚਨ ਜ਼ਰੂਰ ਸੱਚ ਹੋਣਗੇ।
2: ਰੂ ਵਿਦਰਤ ਔ ਧਵਲ ਡੁਲਾਏ।
1: ਭਾਈ ਦੀਵਾਨ ਦਰਬਾਰਾ ਸਿੰਘ ਜੀ ਕਹਿੰਦੇ, ਮਹਾਂਪੁਰਖ ਕਹਿੰਦੇ, ਸੁਬੇਗ ਸਿਆ ਸਮੁੰਦਰ ਸੁੱਕ ਸਕਦਾ, ਧਰੂ ਤਾਰਾ ਅਟਲ ਮੰਨਿਆ ਜਾਂਦਾ ਉਹ ਹਿੱਲ ਸਕਦਾ, ਹਾਂਜੀ
2: ਸਤਿਗੁਰ ਬਚਨ ਨਾ ਖਾਲੀ ਜਾਏ,
1: ਪਰ ਜਿਹੜਾ ਬਚਨ ਸਤਿਗੁਰਾਂ ਨੇ ਕਰ ਦਿੱਤਾ ਉਹ ਖਾਲੀ ਨਹੀਂ ਜਾਣਾ, ਜਿਹੜਾ ਵਾਕ ਗੁਰਦੇਵ ਨੇ ਕਰ ਦਿੱਤਾ ਉਹ ਅਟਲ ਹੈ।
2: ਪਾਤਸ਼ਾਹੀ ਛੱਡ ਕੇ ਮਲਹਾ ਨਵਾਬੀ,
1: ਕਹਿੰਦੇ ਪਾਤਸ਼ਾਹੀ ਛੱਡ ਕੇ ਕਿਵੇਂ ਨਵਾਬੀ ਅਸੀਂ ਲੈ ਲਈਏ, ਪਾਤਸ਼ਾਹੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਹੈ, ਇਹ ਪਾਤਸ਼ਾਹੀ ਛੱਡ ਕੇ ਇਹ ਅਸੀਂ ਨਵਾਬੀ ਕਿਵੇਂ ਲੈ ਲਈਏ? ਕੌਣ ਸਿਆਣਾ ਕਹੂ? ਇੱਕ ਪਾਸੇ ਪਾਤਸ਼ਾਹੀ ਇੱਕ ਪਾਸੇ ਨਿੱਕੀ ਜੀ ਨਵਾਬੀ ਥੋੜੇ ਜਿਹੇ ਪਿੰਡਾਂ ਦੀ, ਪਾਤਸ਼ਾਹੀ ਛੱਡ ਕੇ ਕੋਈ ਨਵਾਬੀ ਮੂਰਖ ਹੀ ਲਊ? ਹਾਂਜੀ
2: ਪਰਾਧੀਨ ਕਹਿ ਮਾਹੇ ਖਰਾਬੀ,
1: ਤੇ ਨਾਲੇ ਪਰਾਧੀਨ ਸੁਖ ਸੁਪਨੇ ਨਾਹੀ, ਗੁਰਬਾਣੀ ਦਾ ਮਾਹ ਵਾਕ ਹੈ। ਕਿਸੇ ਦੇ ਅਧੀਰ ਹੋ ਕੇ ਨਵਾਬੀ ਕਰਨੀ ਇਹਦੇ ਚ ਕੋਈ ਸੁੱਖ ਹੈ? ਭਗਤਾਂ ਨੇ ਵੀ ਤਾਹਾਂ ਮਾਰ ਕੇ ਬੇਨਤੀਆਂ ਕੀਤੀਆਂ, ਬਾਹਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਮਹਾਰਾਜ ਬਗਾਨੇ ਦਰਾਂ ਦੇ ਮੂਹਰੇ ਨਾ ਮੈਨੂੰ ਬੈਠਣਾ ਪਵੇ, ਜੇ ਬੈਠਣਾ ਪਵੇ ਤੇ ਪਹਿਲਾਂ ਮੇਰੇ ਸਰੀਰ ਚੋਂ ਜਿੰਦ ਕੱਢ ਲਈ, ਮੈਂ ਕਿਸੇ ਦੀ ਅਧੀਨਗੀ ਪ੍ਰਵਾਨ ਨਹੀਂ ਕਰਦਾ। ਖਾਲਸਾ ਬੇਮੁਹਤਾਜ ਹੈ, ਸੁਤੰਤਰ ਹੈ, ਅਸੀਂ ਇਹ ਨਵਾਬੀ ਲੈ ਕੇ ਕਿਸੇ ਦੀ ਅਧੀਨਗੀ ਨਹੀਂ ਕਰਨੀ।
2: ਦੋਹਰਾ ਹਮ ਪਤਸ਼ਾਹੀ ਸਤਿਗੁਰ ਦਈ ਹੰਨਾ ਹੰਨਾ ਲਾਏ,
1: ਸਾਨੂੰ ਸੱਚੇ ਪਾਤਸ਼ਾਹ ਜੀ ਨੇ ਹੰਨੇ ਹੰਨੇ ਦੀ ਪਾਤਸ਼ਾਹੀ ਬਖਸ਼ਿਸ਼ ਕੀਤੀ ਹੈ। ਇਹ ਸਾਰਾ ਇਤਿਹਾਸ ਕਵਿਤਾ ਚ ਲਿਖਿਆ ਹੋਇਆ, ਇਸੇ ਦੀ ਵਿਆਖਿਆ ਕਬੀਰ ਜਗਦੀਪ ਸਿੰਘ ਨੇ ਕੀਤੀ, ਉਸ ਪੁਸਤਕ ਦਾ ਨਾਮ ਹੰਨੇ ਹੰਨੇ ਪਾਤਸ਼ਾਹੀ, ਦੋ ਭਾਗਾਂ ਚ, ਉਹ ਲੈ ਕੇ ਜ਼ਰੂਰ ਪੜ੍ਹੋ। ਸਾਰਾ ਇਤਿਹਾਸ ਸੁਣੋ, ਪੰਥ ਪ੍ਰਕਾਸ਼ ਦੀ ਕਥਾ ਨੈੱਟ ਤੇ ਵੀ ਮਿਲ ਜਾਂਦੀ ਹੈ, ਸੁਣੋ ਤੇ ਪੜ੍ਹੋ। ਹਾਂਜੀ,
2: ਜਹਾ ਜਹਾ ਬਹਾ ਜ਼ਮੀਨ ਮਲ, ਤਹਾ ਤਹਾ ਤਖਤ ਬਣਾਏ,
1: ਕਹਿੰਦੇ ਜਿੱਥੇ ਜਿੱਥੇ ਸਿੰਘ ਜ਼ਮੀਨ ਮਲ ਕੇ ਬੈਠਣਗੇ ਉੱਥੇ ਹੀ ਆਪਣਾ ਤਖਤ ਬਣਾਉਣਗੇ। ਜਿੱਥੇ ਰਾਮਗੜੀਆਂ ਨੇ ਮਿਸਲ ਨੇ ਕਬਜ਼ਾ ਕੀਤਾ ਉੱਥੇ ਰਾਮਗੜੀਆਂ ਨੇ ਤਖਤ ਬਣਾ ਲਿਆ, ਜਿੱਥੇ ਆਲੂ ਵਾਲੀਆਂ ਨੇ ਉੱਥੇ ਆਲੂ ਵਾਲੀਆਂ ਦਾ ਤਖਤ, ਜਿੱਥੇ ਫੈਜਲਪੁਰੀਆਂ ਨੇ ਉੱਥੇ ਫੈਜਲਪੁਰੀਆਂ ਦਾ ਤਖਤ, ਜਿੱਥੇ ਫੂਲਕਿਆਂ ਦਾ ਉੱਥੇ ਫੂਲਕਿਆਂ ਦਾ, ਜਿੱਥੇ ਨਿਸ਼ਾਨਾਂ ਵਾਲਿਆਂ ਦਾ ਡੱਲੇ ਵਾਲਿਆਂ ਦਾ ਭੰਗੀਆਂ ਦਾ, ਬਾਰਾਂ ਮਿਸਲਾਂ ਪੰਥ ਦੀਆਂ। ਕਹਿੰਦੇ ਜਿੱਥੇ ਜਿੱਥੇ ਜਗ੍ਹਾ ਮੱਲ ਕੇ ਬੈਠ ਜਾਂਗੇ ਅਸੀਂ ਉੱਥੇ ਹੀ ਆਪਣਾ ਤਖਤ ਬਣਾਵਾਂਗੇ।
2: ਚੌਪਈ ਇਸੀ ਬਾਤ ਬਹੁਤ ਸਿੱਖਣ ਕਹੀ,
1: ਕਹਿੰਦੇ ਏਦਾਂ ਬਹੁਤ ਸਾਰੇ, ਇਹ ਗੱਲ ਦੀਵਾਨ ਜੀ ਨੇ ਤਾਂ ਕਹਿਤਾ ਵੀ ਕਹਿੰਦੇ ਹੋਰ ਕਿਸੇ ਨੂੰ ਪੁੱਛ ਲੈ ਸੁਬੇਗ ਸਿੰਘ ਵੀ, ਜੇ ਕੋਈ ਦੂਜਾ ਹੋਰ ਸਿੰਘ ਮੰਨ ਲੇ ਮੈਂ ਤਾਂ ਨਹੀਂ ਲੈਂਦਾ। ਤੇ ਜਦੋਂ ਦੂਜਿਆਂ ਨੂੰ ਪੁੱਛਿਆ ਉਹ ਫੱਗ ਪੱਗ ਲੈ ਕੇ ਨਾ ਖਾਲ ਸਿੰਘ ਜੀ ਤੁਸੀਂ ਲੈ ਲਓ ਸਿੰਘ ਜੀ, ਉਹ ਕਹਿੰਦੇ ਸਾਨੂੰ ਨਹੀਂ ਚਾਹੀਦੀ, ਅਸੀਂ ਕੀ ਕਰਨੀ, ਅਸੀਂ ਤਾਂ ਪਾਤਸ਼ਾਹੀ ਮਾਣੀ, ਸਾਨੂੰ ਤਾਂ ਪਾਤਸ਼ਾਹੀ ਦਿੱਤੀ ਹੈ। ਕਹਿੰਦੇ ਕੋਈ ਵੀ ਇਹਨੂੰ ਸਵੀਕਾਰ ਨਾ ਕਰੇ,
2: ਹਮ ਕੋ ਲੋੜ ਨਵਾਬੀ ਨਹੀਂ,
1: ਕਹਿੰਦੇ ਸਾਨੂੰ ਨੀ ਇਹ ਨਵਾਬੀਆਂ ਚਾਹੀਦੀਆਂ।
2: ਉਹਨ ਮੰਗੀ ਕਬ ਦਈ ਪਾਤਸ਼ਾਹੀ,
1: ਕਹਿੰਦੇ ਅਸੀਂ ਕਿਹੜਾ ਉਹਨਾਂ ਕੋਲ ਮੰਗੀ ਸੀ ਜਾ ਕੇ ਨਵਾਬੀ, ਅਸੀਂ ਤਾਂ ਪਾਤਸ਼ਾਹੀ ਖੋ ਕੇ ਲੈਣੀ ਹੈ, ਕਿਉਂਕਿ ਰਾਜ ਖੋ ਕੇ ਮਿਲਦਾ ਹੈ, ਕੋ ਕਿਸੇ ਕੋ ਰਾਜ ਨਾ ਦਹਿ, ਜੋ ਲੈ ਹੈ ਨਿਜ ਬਲ ਸੋ ਲੈ ਹੈ। ਹਾਂਜੀ,
2: ਪੰਥ ਛੱਡ ਬਹਿਓ ਕਬ ਉਨਕੇ ਪਾਹੇ,
1: ਅਸੀਂ ਆਪਣਾ ਪੰਥ ਛੱਡ ਕੇ ਨਵਾਬੀ ਲੈ ਕੇ ਉਹਨਾਂ ਤੁਰਕਾਂ ਦੇ ਬੂਹੇ ਅੱਗੇ ਬਹਿਣਾ,

0: ਅੱਗ ਤੇ ਬਰੂਦ ਦੋਵੇਂ ਇਕੱਠੇ ਹੁਣ ਰਹਿ ਸਕਦੇ ਆ? ਭਲਾ ਅੱਗ ਬਰੂਦ ਇਕੱਠੇ ਹੁਣ ਰਹਿ ਸਕਦੇ? ਕਹਿੰਦੇ ਖਾਲਸੇ ਦਾ ਤੇ ਤੁਰਕਾਂ ਦਾ ਮੇਲ ਇਸ ਤਰ੍ਹਾਂ ਦਾ ਹੈ।
1: ਕਿਸਾ ਸਿੰਘ ਕੋ ਯਹ ਭੀ ਦੇ ਹੋ,
0: ਕਹਿੰਦੇ ਕਿਸੇ ਹੋਰ ਸਿੰਘ ਨੂੰ ਵੇਖ ਸੁਵੇਗ ਸਿਆ ਦੇ ਦੇ ਜਿਹਨੂੰ ਦੇਣੀ ਆ ਨਵਾਬੀ।
1: ਟਹਿਲ ਕਰਤ ਕਿਸ ਕੋ ਲਖ ਲੇ ਹੋ,
0: ਸੁਵੇਗ ਸਿੰਘ ਨੇ ਆਖਿਆ ਖਾਲਸਾ ਜੀ ਚਲੋ ਇਹ ਆਈ ਆ ਤੁਹਾਡੇ ਚਰਨਾਂ ਚ, ਕਿਸੇ ਸਿੰਘ ਨੂੰ ਬਖਸ਼ ਦਿਓ ਜਿਹੜਾ ਕੋਈ ਸੇਵਾਦਾਰ ਹੋਵੇ, ਕੋਈ ਘੋੜਿਆਂ ਦੀ ਲਿੱਦ ਚੁੱਕਣ ਵਾਲਾ, ਕੋਈ ਪੱਖਾ ਚੱਲਣ ਵਾਲਾ, ਕਿਸੇ ਸਿੱਖ ਨੂੰ ਦੇ ਦਿਓ। ਹਾਂਜੀ
1: ਕਪੂਰ ਸਿੰਘ ਥੋ ਟਹਿਲ ਕਮਾਵਤ,
0: ਜਦੋਂ ਇਹ ਗੱਲ ਸੁਵੇਗ ਸਿੰਘ ਨੇ ਕਹੀ ਤੇ ਨਵਾਬ ਕਪੂਰ ਸਿੰਘ ਸਾਹਿਬ ਮਹਾਂਪੁਰਖ ਬੜੀ ਬੰਦਗੀ ਵਾਲੀ ਮੂਰਤ ਸਨ ਨਵਾਬ ਕਪੂਰ ਸਿੰਘ ਜੀ, ਕਹਿੰਦੇ ਕਪੂਰ ਸਿੰਘ ਜੀ ਉਸ ਵੇਲੇ ਨਾ ਪੱਖਾ ਚੱਲ ਰਹੇ ਖਾਲਸੇ ਨੂੰ। ਹਾਂਜੀ
1: ਦੌੜ ਦੌੜ ਥੋ ਪੱਖੋ ਝੁਲਾਵਤ,
0: ਭੱਜ ਭੱਜ ਕੇ ਪੱਖਾ ਚੱਲਣ, ਕਦੇ ਸੱਜੇ ਕਦੇ ਖੱਬੇ, ਸਿੰਘਾਂ ਨੂੰ ਪੱਖਾ ਝੱਲਣ ਦੀ ਬੜੇ ਚਾਅ ਨਾਲ ਸੇਵਾ ਕਰ ਰਹੇ।
1: ਹੁਣ ਝੱਲੀ ਤੇਗ ਥੀ ਸਨਮੁਖ ਕੱਲਾ,
0: ਦੋ ਚਾਰ ਦਿਨ ਪਹਿਲਾਂ ਹੀ ਕਿਤੇ ਜੰਗ ਦੇ ਮੈਦਾਨ ਚ ਕਿਤੇ ਲੜਾਈ ਹੋ ਗਈ ਕਿਸੇ ਦੁਸ਼ਮਣ ਨਾਲ ਕੱਲੇ ਦੇ, ਤੇ ਚਿਹਰੇ ਦੇ ਉੱਤੇ ਨਾ ਏਦਾਂ ਤਲਵਾਰ ਦਾ ਚਿਹਰੇ ਤੇ ਫੱਟ ਲੱਗਾ ਹੋਇਆ ਕਪੂਰ ਸਿੰਘ ਜੀ ਦੇ।
1: ਐਸ ਸਜੀ ਜਨ ਸਸ ਮ੍ਰਿਗ ਛੱਲਾ,
0: ਕਹਿੰਦੇ ਚਿਹਰੇ ਤੇ ਤਲਵਾਰ ਦਾ ਫੱਟ ਲੱਗਾ ਏਦਾਂ ਜਾਪੇ ਜਿਵੇਂ ਚੰਦਰਮਾ ਦੇ ਵਿੱਚ ਮ੍ਰਿਗ ਛਾਲਾ ਮਾਰ ਕੇ ਨਿਸ਼ਾਨ ਨੀ ਪਾਤਾ, ਕਹਿੰਦੇ ਏਦਾਂ ਚਿਹਰੇ ਦੇ ਉੱਤੇ ਨਿਸ਼ਾਨ ਲੱਗਦਾ ਭਾਈ ਕਪੂਰ ਸਿੰਘ ਦੇ।
1: ਜ਼ਖਮ ਕਚੋ ਥੋ ਲੱਗਿਓ ਤਤਕਾਲ,
0: ਉਹ ਹਾਲੇ ਤਾਜ਼ਾ ਤਾਜ਼ਾ ਹੀ ਜ਼ਖਮ ਸੀ ਇੱਕ ਦੋ ਦਿਨ ਪਹਿਲਾਂ ਦਾ।
1: ਤਹਾ ਦੇਖ ਉਸ ਸਿੰਘ ਨਿਹਾਲ,
0: ਕਹਿੰਦੇ ਵੇਖ ਕੇ ਸਿੰਘ ਉਹਨੂੰ ਨਿਹਾਲ ਕਰਨ ਲੱਗ ਪਏ ਵੀ ਆਹ ਸੇਵਾ ਕਰਦਾ ਇਸ ਵੇਲੇ ਪੱਖਾ ਚੱਲਣ ਦੀ।
1: ਉਹੀ ਬਚਨ ਖਾਲਸਾ ਕੋ ਫੁਰਿਓ,
0: ਕਹਿੰਦੇ ਖਾਲਸੇ ਨੂੰ ਉਹੀ ਬਚਨ ਫੁਰਾਇਆ।
1: ਆਏ ਸਮਾਂ ਸਭ ਸਿੰਘ ਕੋ ਜੁਰਿਓ,
0: ਕਹਿੰਦੇ ਉਹ ਸਮਾਂ ਜੁੜ ਆਇਆ ਕਪੂਰ ਸਿੰਘ ਜੀ ਨੇ ਕਿਤੇ ਸੇਵਾ ਕੀਤੀ ਸੀ ਪੁਰਾਣੀ, ਉਹ ਪੰਥ ਦੀ ਕਿਰਪਾ ਦ੍ਰਿਸ਼ਟੀ ਹੋ, ਕਿਉਂਕਿ ਪੰਥ ਵਿੱਚ ਕੀਤੀ ਸੇਵਾ ਖਾਲਸਾ ਜੀ ਨਿਸ਼ਫਲ ਨਹੀਂ ਜਾਂਦੀ, ਗੁਰੂ ਪੰਥ ਦੀ ਕੀਤੀ ਸੇਵਾ ਉਹ ਲਾਭ ਦਿੰਦੀ ਦਿੰਦੀ, ਭਾਵੇਂ ਅੱਜ ਦੇਵੇ ਭਾਵੇਂ ਕੱਲ ਦੇਵੇ ਉਹਦਾ ਲਾਭ ਮਿਲਣਾ ਹੀ ਮਿਲਣਾ ਹੈ। ਕੋਈ ਸੇਵਾ ਕੀਤੀ ਸੀ ਕਪੂਰ ਸਿੰਘ ਨੇ ਪੰਥ ਦੀ, ਉਹਦਾ ਫਲ ਮਿਲ ਗਿਆ।
1: ਦੋਹਰਾ ਤਹਾ ਸਿੰਘ ਇੱਕ ਆਪਣੋ ਪੜਤ ਬਾਣੀ ਗੁਰਲਾਲ,
0: ਕਹਿੰਦੇ ਇੱਕ ਸਿੰਘ ਨਾ ਉੱਥੇ ਬਾਣੀ ਪੜ ਰਿਹਾ ਸੀ, ਸਿੰਘਾਂ ਦੀ ਅਜੇ ਨਿਗਾਹ ਹੀ ਪਈ ਕਪੂਰ ਸਿੰਘ ਜੀ ਤੇ ਪੱਖਾ ਚੱਲਦਿਆਂ ਤੇ, ਇੱਕ ਸਿੰਘ ਬਾਣੀ ਪੜ ਰਿਹਾ ਸੀ ਤੇ ਉੱਚੀ ਉੱਚੀ ਆਵਾਜ਼ ਵਿੱਚ ਉਹਨੇ

0: ਸਾਧ ਕਿਰਪਾਲ, ਜਿਹਦੇ ਤੇ ਸਾਧੂ ਕਿਰਪਾ ਕਰ ਦੇਣ ਉਹਨਾਂ ਨੂੰ ਟਹਿਲ ਮਿਲਦੀ ਹੈ, ਉਹਨਾਂ ਨੂੰ ਮਹਿਲ ਪ੍ਰਾਪਤ ਹੁੰਦੇ ਹੈ। ਕਹਿੰਦੇ ਇਹ ਪੰਕਤੀ ਜਦੋਂ ਖਾਲਸੇ ਨੇ ਸੁਣੀ,
1: ਚੌਪਈ ਸਿੰਘ ਕਪੂਰ ਝੱਲਾ ਪੱਖੋ ਥੋਈ,
0: ਕਪੂਰ ਸਿੰਘ ਜੀ ਪੱਖਾ ਝੱਲ ਰਹੇ ਸਨ,
1: ਕਿਰਪਾ ਨਜ਼ਰ ਪੰਥ ਉਸ ਵੱਲ ਹੋਈ,
0: ਪੰਥ ਦੀ ਕਿਰਪਾ ਦ੍ਰਿਸ਼ਟੀ ਭਾਈ ਕਪੂਰ ਸਿੰਘ ਜੀ ਤੇ ਹੋ ਗਈ,
1: ਆਵਾਜ਼ ਅਕਾਲੋ ਪੰਥ ਸੁਣ ਪਾਈ,
0: ਉਧਰੋਂ ਅਕਾਲ ਤਖ਼ਤ ਸਾਹਿਬ ਤੋਂ ਪੰਕਤੀ ਸੁਣ ਲਈਏ, ਟਹਿਲ ਮਹਿਲ ਤਾਂ ਕੋ ਮਿਲੈ,
1: ਗੁਰੂ ਗ੍ਰੰਥ ਬਾਚ ਮੰਨ ਲਿਓ ਭਾਈ,
0: ਆਖਿਆ ਭਾਈ ਗੁਰੂ ਗ੍ਰੰਥ ਸਾਹਿਬ ਨੇ ਹੁਕਮ ਕਰਤਾ, ਹੁਣ ਇਹ ਬਚਨ ਤਾਂ ਮੰਨ ਲਓ, ਪੰਥ ਨੂੰ ਮੰਨਣਾ ਪਏਗਾ ਜਿਹੜਾ ਬਚਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਆ ਗਿਆ।
1: ਟਹਿਲ ਕਰਤ ਇਸ ਮਹਿਲ ਪਹੁੰਚਾਵੋ,
0: ਕਹਿੰਦੇ ਕਪੂਰ ਸਿੰਘ ਟਹਿਲ ਕਰ ਰਿਹਾ, ਟਹਿਲ ਕਰਦੇ ਨੂੰ ਇਹਨੂੰ ਮਹਿਲ ਪਹੁੰਚਾਓ, ਇਹਨੂੰ ਨਵਾਬੀਆਂ ਬਖਸ਼ੋ,
1: ਕਪੂਰ ਸਿੰਘ ਕੋ ਸਿਰੋ ਪਾਓ ਪਹਿਰਾਵੈ,
0: ਕਹਿੰਦੇ ਕਪੂਰ ਸਿੰਘ ਨੂੰ ਸਿਰੇ ਪਾਓ ਪਹਿਨਾ ਦਿਓ,
1: ਕਹਿਓ ਪੰਥ ਚੱਕੋ ਸਿੰਘ ਭੁਜੰਗੀ,
0: ਕਹਿੰਦੇ ਆ ਭੁਜੰਗੀਆ, ਕਪੂਰ ਸਿੰਘ ਜੀ ਅਜੇ ਭਰ ਜਵਾਨੀ ਚ ਸਨ, ਕਹਿੰਦੇ ਆ ਭੁਜੰਗੀਆ ਆ ਨਵਾਬੀ ਦੀ ਖਿਲਤ ਤੇ ਪੱਗ ਤੂੰ ਚੱਕ ਲੈ,
1: ਕਰ ਕਰ ਕੁਨਸ ਉਨ ਆਖੀ ਚੰਗੀ,
0: ਤੇ ਨਵਾਬ ਕਪੂਰ ਸਿੰਘ ਨੇ ਤਾਂ ਸਿਰ ਝੁਕਾ ਕੇ, ਖਾਲਸਾ ਜੀ ਮੈਂ ਤੁਰਕਾਂ ਦੀ ਦਿੱਤੀ ਨਹੀਂ ਲੈਣੀ, ਨਵਾਬੀ ਪੰਜ ਸਿੰਘ ਆਪਣੇ ਚਰਨਾਂ ਨਾਲ ਛੁਆਣ, ਤੇ ਮੈਂ ਇਹ ਜਾਣਾਂਗਾ ਕਿ ਨਵਾਬੀ ਮੈਨੂੰ ਪੰਥ ਨੇ ਦਿੱਤੀ ਹੈ, ਮੈਂ ਸੂਬੇ ਲਾਹੌਰ ਦੀ ਦਿੱਤੀ ਨਵਾਬੀ ਨਹੀਂ, ਜੇ ਪੰਥ ਨੇ ਠੁਕਰਾ ਦੀ ਤੇ ਮੈਂ ਕਿਉਂ ਲਵਾਂ, ਜੇ ਪੰਥ ਮੇਰੇ ਤੇ ਪ੍ਰਸੰਨ ਹੈ ਤੇ ਫਿਰ ਪੰਜ ਸਿੰਘਾਂ ਦੇ ਚਰਨਾਂ ਨੂੰ ਛੁਆ ਕੇ ਇਹ ਖਿਲਤ ਮੈਨੂੰ ਦੇ ਦਿਓ, ਤੇ ਮੈਂ ਇਹ ਜਾਣਾਂਗਾ ਕਿ ਮੈਨੂੰ ਇਹ ਨਵਾਬੀ ਗੁਰੂ ਖਾਲਸੇ ਪੰਥ ਨੇ ਬਖਸ਼ੀ ਹੈ। ਹਾਂਜੀ
1: ਪੰਜ ਭੁਜੰਗੀ ਹੈ ਨਾ ਚਰਨੀ ਛੁਹਾਏ,
0: ਕਹਿੰਦੇ ਫਿਰ ਪੰਜ ਸਿੰਘਾਂ ਦੇ ਚਰਨਾਂ ਨਾਲ ਉਹ ਖਿਲਤ ਜਿਹੜੀ ਉਹ ਛੁਆਈ,
1: ਧਰੋ ਸੀਸ ਮੋਹ ਪਵਿੱਤਰ ਕਰਾਏ,
0: ਕਹਿੰਦੇ ਸੀਸ ਦੇ ਉੱਤੇ ਧਰ ਦਿੱਤੀ, ਤੇ ਕਪੂਰ ਸਿੰਘ ਜੀ ਨੇ ਆਖਿਆ ਖਾਲਸਾ ਜੀ ਇਹ ਨਾ ਹੋਵੇ ਕਿ ਨਵਾਬੀ ਦੇ ਦਿੱਤੀ ਹੈ ਤੇ ਮੁੜ ਕੇ ਮੇਰੇ ਕੋਲੋਂ ਸੇਵਾ ਖੋਹ ਲਓ, ਵੀ ਹੁਣ ਤੂੰ ਨਵਾਬ ਹੈ ਸੇਵਾ ਨਹੀਂ ਕਰਨੀ, ਮੇਰੇ ਕੋਲੋਂ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਨਾ ਖੋਹੋ, ਮੈਂ ਕਰਦਾ ਰਹਾਂ। ਹਾਂਜੀ
1: ਪੰਜ ਭੁਜੰਗੀਆਂ ਨਾ ਚਰਨ ਬਲ ਪਾਈ,
0: ਕਹਿੰਦੇ ਪੰਜ ਭੁਜੰਗੀਆਂ ਦੇ ਚਰਨਾਂ ਦੇ ਬਲ ਕਰਕੇ ਮੈਨੂੰ ਇਹ ਨਵਾਬੀ ਮਿਲੀ ਹੈ।
1: ਸਿੰਘ ਸਸੋ ਹੋਏ ਪਰਬਤ ਭਏ ਰਾਈ,
0: ਕਹਿੰਦੇ ਸਹਾ ਸੀ ਖਰਗੋਸ਼, ਗੁਰੂ ਪੰਥ ਦੀ ਕਿਰਪਾ ਨਾਲ ਸ਼ੇਰ ਬਣ ਗਏ ਕਪੂਰ ਸਿੰਘ ਜੀ, ਰਾਈ ਦਾ ਕਿਣਕਾ ਸੀ ਸੁਮੇਰ ਪਰਬਤ ਹੋ ਗਏ। ਇਹੀ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ, ਮੇਰੇ ਘਰੋ ਤ੍ਰਿਣ ਤੇ ਮੋਹੇ ਜਾਹੇ, ਗਰੀਬ ਨਿਵਾਜ ਨਾ ਦੂਸਰ ਤੋਸੋ, ਗੁਰੂ ਘਰ ਦੀ ਵਡਿਆਈ ਹੈ।

ਤ੍ਰਿਣ ਮੇਰ ਗੁਰੂ ਪੰਥ ਦੀ ਇਹ ਵਡਿਆਈ ਹੈ। ਕਹਿੰਦੇ ਇੱਕ ਘਾਹ ਦੇ ਕਿਣਕੇ ਤੋਂ, ਰਾਈ ਦੇ ਇੱਕ ਦਾਣੇ ਤੋਂ, ਰੇਤ ਦੇ ਇੱਕ ਕਿਣਕੇ ਤੋਂ ਕਪੂਰ ਸਿੰਘ ਜੀ ਨੂੰ ਗੁਰੂ ਪੰਥ ਦਾ ਜਥੇਦਾਰ ਸਿੰਘ ਸਾਹਿਬ, ਜਥੇਦਾਰ ਨਵਾਬ ਕਪੂਰ ਸਿੰਘ ਜੀ।

ਕਿ ਮੈਂ ਨਿਮਾਣੇ ਨੂੰ ਇਹ ਮਾਣ ਗੁਰੂ ਖਾਲਸੇ ਪੰਥ ਨੇ ਬਖਸ਼ਿਸ਼ ਕੀਤਾ ਹੈ। ਗੁਰੂ ਸਾਹਿਬ ਕਿਰਪਾ ਕਰਨ, ਇਹ ਸਾਡੇ ਵਡੇਰਿਆਂ ਦਾ ਇਤਿਹਾਸ ਹੈ ਜੋ ਅਸੀਂ ਇਕੱਲਾ ਇਹ ਕੰਨ ਰਸ ਨਹੀਂ ਹੈ। ਵੈਸੇ ਮੇਰੇ ਵਿਦਿਆ ਦਾ ਤੇ ਮਹਾਂਪੁਰਖ ਕਿਹਾ ਕਰਦੇ ਸਨ, ਉਹ ਕਹਿੰਦੇ ਵੀ ਸਾਡਾ ਬੋਲਣਾ ਪ੍ਰੋਫੈਸ਼ਨ ਹੈ, ਸੁਣਨ ਵਾਲਿਆਂ ਦਾ ਫੈਸ਼ਨ ਹੈ। ਬੋਲਣ ਵਾਲਿਆਂ ਦਾ ਪ੍ਰੋਫੈਸ਼ਨ, ਸੁਣਨ ਵਾਲਿਆਂ ਦਾ ਫੈਸ਼ਨ, ਤੇ ਕਿੱਥੇ ਆਤਮ ਗਿਆਨ ਉਪਜਣਾ ਭਾਈ? ਜਦੋਂ ਬੋਲਣ ਵਾਲਿਆਂ ਦੀ ਭਾਵਨਾ ਤੇ ਸੁਣਨ ਵਾਲਿਆਂ ਦੀ ਸ਼ਰਧਾ ਹੋਵੇਗੀ, ਉੱਥੇ ਆਤਮ ਗਿਆਨ ਉਪਜਦਾ ਹੈ, ਉੱਥੇ ਫਿਰ ਬ੍ਰਹਮ ਗਿਆਨ ਦੀ ਖੇਡ ਉਪਜਦੀ ਹੈ। ਇਸ ਇਤਿਹਾਸ ਨੂੰ ਸੁਣ ਕੇ ਤੇ ਤੂੰ ਸੇਧ ਲਈਏ, ਜਿੰਨੇ ਵੱਡੇ ਮਰਜ਼ੀ ਰੁਤਬੇ ਤੇ ਪਹੁੰਚ ਜਾਈਏ, ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਆਈਏ ਉਦੋਂ ਸੇਵਕ ਬਣ ਕੇ, ਦਾਸ ਬਣ ਕੇ, ਇੱਥੇ ਰੁਤਬੇ ਨਹੀਂ ਵਿਖਾਣੇ। ਇੱਥੇ ਜਿਹੜਾ ਨਿਮਾਣਾ ਬਣ ਕੇ ਆਉਂਦਾ, ਜਿਹੜਾ ਸਭ ਤੋਂ ਪਿੱਛੇ ਹੈ ਨਾ, ਉਹ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਤੇ ਸਭ ਤੋਂ ਮੂਹਰੇ ਹੈ। ਤੇ ਜਿਹੜਾ ਪਾਸੇ ਵੱਟ ਵੱਟ ਕੇ ਇੱਕ ਦੂਜੇ ਨੂੰ ਧੱਕ ਕੇ ਮੂਹਰੇ ਆਉਂਦਾ, ਉਹ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਸਭ ਤੋਂ ਪਿੱਛੇ ਹੈ। ਅਸੀਂ ਛੋਟੇ ਹੁੰਦੇ ਬੰਟੇ ਖੇਡਦੇ ਨਾ ਗਲੀਆਂ 'ਚ, ਵਾਰੀ ਆਉਂਦੀ ਤੇ ਜਿਹਦੀ ਵਾਰੀ ਬਾਅਦ 'ਚ ਆਉਣੀ ਨਾ, ਉਹਨੂੰ ਕਹਿੰਦੇ ਸੀ ਫਾਡੀ, ਤੇ ਜਿਹੜਾ ਫਾਡੀ ਹੋਣਾ ਤੇ ਅਸੀਂ ਕਹਿਣਾ ਫਾਡੀਆਂ ਨੂੰ ਗੱਫੇ। ਜਿਹੜਾ ਫਾਡੀ ਰਹਿੰਦਾ ਨਾ ਗੁਰੂ ਨਾਨਕ ਸਾਹਿਬ ਦੇ ਘਰ 'ਚ, ਉਹਨੂੰ ਗੱਫੇ ਮਿਲਦੇ ਆ, ਸਮਾਂ ਜਾਗਤ ਨਹੀਂ ਦਿੰਦਾ। ਮਹਾਂਪੁਰਖ ਭਾਈ ਨਿਰੰਜਨ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣ ਵਾਸਤੇ ਗੁਰੂ ਚਰਨਾਂ 'ਚ ਆਏ ਹੈ, ਉਹਨਾਂ ਪਾਸੋਂ ਆਪ ਜੀ ਗੁਰਬਾਣੀ ਕੀਰਤਨ ਸਰਵਣ ਕਰੋ। ਅਗਲੇਰੀ ਕਥਾ ਕੱਲ੍ਹ ਸ਼ਾਮ ਦੇ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਗੁਰੂ ਜੀ ਸਰਵਣ ਕਰੋ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਪਾਵਨ ਗੁਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੋੜ ਰਹੇ ਸਨ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ, ਜੋ ਰੋਜ਼ਾਨਾ ਹੀ ਸਵੇਰ ਦੇ ਵੇਲੇ 8 ਵਜੇ ਤੋਂ 8:45 ਤੱਕ ਅਤੇ ਸ਼ਾਮ 6:40 ਤੋਂ 7:40 ਤੱਕ ਰੋਜ਼ਾਨਾ ਆਪ ਜੀ ਨੂੰ ਸਵੇਰ ਦੇ ਦੀਵਾਨਾਂ ਵਿੱਚ ਪਾਵਨ ਲੜੀਵਾਰ ਗੁਰਬਾਣੀ ਦੀ ਕਥਾ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਪਾਵਨ ਗੁਰ ਇਤਿਹਾਸ ਦੀ ਕਥਾ ਦੇ ਨਾਲ ਜੋੜਦੇ ਹਨ। ਸਤਿਕਾਰਯੋਗ ਗਿਆਨੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਹੈ, ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ 1 ਮਹੀਨੇ ਦਾ ਪੂਰਾ ਸਮਾਂ ਸਾਨੂੰ ਦੇ ਕੇ ਨਿਵਾਜਿਆ, ਪਿਆਰ ਬਖਸ਼ਿਆ। ਸੋ ਤਹਿ ਦਿਲ ਤੋਂ ਧੰਨਵਾਦੀ ਹਾਂ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਿਤਪਾਲ ਸਿੰਘ ਜੀ ਹੋਰਾਂ ਦੇ। ਰਹਿੰਦੀ 31 ਮਈ ਤੱਕ ਉਹਨਾਂ ਨੇ ਆਪ ਸੰਗਤਾਂ ਦੇ ਦੋਨੋਂ ਸਮੇਂ ਦਰਸ਼ਨ ਕਰਨੇ ਨੇ। ਸੰਗਤ ਦੀ ਗਿਣਤੀ ਵਿੱਚ ਬੜਾ ਵੱਡਾ ਭਾਰੀ ਵਾਧਾ ਹੋਇਆ ਹੈ। ਆਪ ਜੀ ਬੜੇ ਸ਼ੌਂਕ, ਚਾਓ ਅਤੇ ਉਮਾਹ ਦੇ ਨਾਲ ਤਿੰਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਨ ਆਉਂਦੇ ਹੋ। ਰਹਿੰਦੇ ਦਿਨਾਂ ਵਿੱਚ ਵੀ ਆਪ ਜੀ ਨੇ ਇਸੇ ਹੀ ਤਰ੍ਹਾਂ ਲਾਹੇ ਪ੍ਰਾਪਤ ਕਰਨੇ। ਆਓ ਹੁਣ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਸਿੱਖ ਪੰਥ ਦੀ ਮਾਇਨਾਜ਼ ਹਸਤੀ ਅਤਿ ਸਤਿਕਾਰਯੋਗ ਕੀਰਤਨੀਏ, ਜੋ ਭਾਵੇਂ ਕਿ ਕਿਸੇ ਵੀ ਜਾਣ ਪਹਿਚਾਣ ਦੇ ਮੁਤਾਜ ਨਹੀਂ। ਜਦੋਂ ਛੋਟੇ ਹੁੰਦਿਆਂ ਅਸੀਂ ਵੀ ਇਹਨਾਂ ਦਾ ਕੀਰਤਨ ਸੁਣਦਿਆਂ ਵੱਡੇ ਹੋਏ, ਜਿਹੜੇ ਸਾਡੇ ਤੋਂ ਵੱਡੇ ਸੀ, ਸਾਡੇ ਪਿਤਾ ਦੀ ਉਮਰ ਦੇ, ਦਾਦਿਆਂ ਦੀ ਉਮਰ ਦੇ, ਉਹ ਵੀ ਇਹਨਾਂ ਦਾ ਕੀਰਤਨ ਸੁਣਦਿਆਂ ਸੁਣਦਿਆਂ ਅੱਜ ਬਜ਼ੁਰਗ ਹੋ ਗਏ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਰਹਿਮਤ ਹੈ, ਇੰਨਾ ਲੰਬਾ ਸਮਾਂ, ਕਰੀਬ 40-45 ਸਾਲ ਬੇਦਾਗ ਜੀਵਨ ਸੱਚੇ ਪਾਤਸ਼ਾਹ ਜੀ ਨੇ ਤਰਸ ਕਰਕੇ ਬਖਸ਼ਿਸ਼ ਕੀਤਾ ਹੋਇਆ ਹੈ। ਅਤ ਦੀ ਨਿਮਰਤਾ ਸਹਿਜ ਗਰੀਬ ਨਿਵਾਜ ਜੀ ਨੇ ਬਖਸ਼ਿਸ਼ ਕੀਤਾ ਹੋਇਆ ਹੈ। ਇਸੇ ਹੀ ਤਰ੍ਹਾਂ ਆਪ ਜੀਆਂ ਨੇ ਅਰਦਾਸ ਕਰਨੀ ਰਹਿੰਦੀ ਜ਼ਿੰਦਗੀ ਤੱਕ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰੰਜਣ ਸਿੰਘ ਜੀ ਜਵੱਦੀ ਕਲਾਂ ਵਾਲਿਆਂ ਪਾਸੋਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਤਰਸ ਕਰਕੇ ਗੁਰਬਾਣੀ ਕੀਰਤਨ ਦੀ ਔਰ ਗੁਰਮਤਿ ਪ੍ਰਚਾਰ ਦੀ ਸੇਵਾ ਕਰਵਾਉਂਦੇ ਰਹਿਣ। ਸੋ ਆਓ ਜੈਕਾਰੇ ਦੀ ਗੂੰਜ

ਦੇ ਨਾਲ ਕੀਰਤਨ ਦੀ ਪ੍ਰਾਰੰਭਤਾ ਕਰੀਏ। ਠੀਕ 9 ਵਜੇ ਤੱਕ ਦਾ ਉਹਨਾਂ ਦਾ ਸਮਾਂ ਹੋਵੇਗਾ। ਸਵਾਬ ਜੀ ਨੇ ਇਸੇ ਹੀ ਤਰ੍ਹਾਂ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਨਾ ਹੈ। ਵਿਸ਼ੇਸ਼ ਬੇਨਤੀ ਹੈ ਕਿ ਬੱਚਿਆਂ ਨੂੰ ਆਪਣੇ ਕੋਲ ਸੰਭਾਲ ਕੇ ਰੱਖਣਾ ਤਾਂ ਕਿ ਇੱਧਰ ਉੱਧਰ ਭੱਜਦੇ ਨਾ ਰਹਿਣ, ਕਿਸੇ ਪ੍ਰਕਾਰ ਦਾ ਕੋਈ ਸ਼ੋਰ ਸ਼ਰਾਬਾ ਨਾ ਹੋਵੇ। ਇੱਕ ਰਸ, ਇੱਕ ਚਿੱਤ, ਇੱਕ ਮਨ ਸਾਵਧਾਨ ਹੋ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰੋਂ ਕੋਲੋਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਬੋਲੇ ਸੋ ਨਿਹਾਲ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ।

ਪੰਛੀ ਪੰਛੀ ਹੋਈ ਗੱਲ ਪੰਛੀ ਹੋਏ ਬਚਨ ਕਰਦੇ ਹਨ ਗੁਰੂ ਅਮਰਦਾਸ ਇੱਥੇ ਤੱਕ ਕਿ ਪਹੁੰਚਣਾ ਹੈ ਕਿ ਜਿਸ ਜਾਂ ਤੇ ਵਿਛੜਿਆ ਤੈਨ ਆਪ ਮਿਲਾਇਆ ਜਿਸ ਤਰ੍ਹਾਂ ਸਾਰੇ ਸੰਸਾਰ ਦੀਆਂ ਨਦੀਆਂ ਨੂੰ ਕਿਸ ਤਰ੍ਹਾਂ ਹੋੜ ਲੱਗੀ ਹੁੰਦੀ ਹੈ ਇਤਨੀ ਸ਼ਿੱਦਤ ਦੇ ਨਾਲ ਸਾਰੇ ਧਰਤੀ ਦੀਆਂ ਨਦੀਆਂ ਆਪਣੇ ਸ਼ੌ ਸਾਗਰ ਤੱਕ ਮਿਲਣ ਵਾਸਤੇ ਕਿਤਨੀਆਂ ਉਤਾਵਲੀਆਂ ਹੁੰਦੀਆਂ ਜਿਸ ਤਰ੍ਹਾਂ ਉਹ ਵਿਛੜੀਆਂ ਤਾਂ ਕਿ ਅਸੀਂ ਮਿਲ ਜਾਈਏ ਜਿੱਥੋਂ ਵਿਛੜੇ ਹਾਂ ਗੁਰੂ ਅਮਰਦਾਸ ਕਿਰਪਾ ਕਰਦੇ ਹਾਂ ਜਿਸ ਦਾ ਜੀਓ ਜਿਸ ਦਾ ਇਹ ਜੀਵ ਧਾਰਨ ਕੀਤਾ ਜੀਓ ਹੈ ਜੀਵਨ ਹੈ ਇਸ ਦੇ ਵਿੱਚ ਜੋ ਜੀਵਨ ਜੋਤੀ ਹੈ ਉਹ ਵਿਛੜੀ ਹੋਈ ਹੈ ਆਪਣੇ ਸ਼ੌ ਸਾਗਰ ਤੋਂ ਆਪਣੇ ਮਾਲਕ ਤੋਂ ਉਸ ਦਿਨ ਨਾ ਮਿਲ ਜਾਏ ਹਰ ਵਸਿਆ ਮਨ ਆਏ ਉਹ ਮਾਲਕ ਪ੍ਰਭੂ ਪੁੱਤਰ ਆਏ ਵਸਦਾ ਤੇ ਹੈ ਉਹੀ ਜੀਵਨ ਦਾ ਹੈ ਉਹੀ ਖਾਵਦਾ ਹੈ ਉਹੀ ਪਹਿਨਦਾ ਹੈ ਸਭ ਕੁਛ ਉਹੀ ਹੈ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਤੁਮ ਮਾਤ ਪਿਤਾ ਹਮ ਬਾਰਕ

ਜਿਨ ਹਰ ਨਾਮ ਹਿਰਦੈ ਪਰੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

ਜਿਸ ਕੈ ਭਾਗ ਮਥਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗਾਉੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ। ਤਿਤ ਘਰ ਗਾਵਹੁ ਸੋਹਿਲਾ, ਸਿਵਰਿਹੋ ਸਿਰਜਣਹਾਰ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੈ ਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚੱਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹੋ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ, ਦੀਪਕ ਬਣੇ ਤਾਰਕ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ, ਕਰੇ ਸਗਲ ਬਣ ਰਾਏ ਭੂਲੰਤ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ। ਅਨਹਤਾ ਸਬਦ ਵਾਜੰਤ ਭੇਰੀ ਰਹਾਉ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ। ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ। ਗੰਧ ਬਿਨ ਸਹਿਸ ਤਵ ਗੰਧ, ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ, ਸਾਰਿੰਗ ਕਉ ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡਾਉਤ ਪੁੰਨ ਵੱਡਾ ਹੇ। ਰਹਾਉ ਸਾਕਤ ਹਰ ਰਸ ਸਾਧ, ਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੇ। ਜਿਉ ਜਿਉ ਚੱਲਹਿ ਚੁਬੈ ਦੁਖ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਾਵ ਖੰਡਾ ਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰਾਉ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖਾਟ ਚਲਹੁ ਹਰ ਲਾਹਾ, ਆਗੈ ਬਸਨ ਸੁਹੇਲਾ। ਆਉਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਰਹਾਉ ਇਹੋ ਸੰਸਾਰ ਬਿਕਾਰ, ਸੰਸੇ ਮਹਿ ਤਰਿਓ ਬ੍ਰਹਮ ਗਿਆਨੀ। ਜਿਸ ਸਹਿਜ ਗਾਏ ਪੀ ਆਵੈ, ਇਹੋ ਰਸ ਅਕਥ ਕਥਾ ਤਿੰਨ ਜਾਨੀ। ਜਾ ਕਉ ਆਏ ਸੋਈ ਬਿਹਾਜਹੁ, ਹਰ ਗੁਰ ਤੇ ਮਨਹਿ ਬਸੇਰਾ। ਨਿਜ ਘਰ ਮਹਿਲ ਪਾਵਹੁ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ।

Tată. ਨਾਨਕ ਚਾਉ ਏਹੋ ਨਾਨਕ ਚਾਉ ਏਹੋ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਵਾਹਿਗੁਰੂ ਵਾਹੇ ਗੁਰੂ

0: ਇਨਕ ਸੇਵਾ ਪ੍ਰਵਾਨ ਕਰਨਾ ਜੀ। ਕੀਰਤਨ ਕਰਦੇ ਹਾਂ ਹੋਈਆਂ ਭੁੱਲਾਂ ਦੇ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੰਦਰਾਂ ਸ਼ਸ਼ਕਾ ਕਾਟਾ ਸੀਸਾ ਸੀ ਅਸਕੇਤ ਜਗਤ ਕੇ ਈਸਾ
1: ਕਹਪਨ ਬ੍ਰਿਸ਼ਟ ਗਗਨ ਤੇ ਪਈ ਸਭਨ ਆਨ ਵਧਾਈ ਦਈ
0: ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ
1: ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਿਓ ਉਬਾਰੇ
0: ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਤੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਤਵ ਚਰ ਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ
0: ਹਮਰੇ ਦੁਸ਼ਟ ਸਭੈ ਤੁਮ ਕਾਵ ਹੋ ਆਪ ਹਾਥ ਤੈ ਮੋਹਿ ਬਚਾਵ ਹੋ।

ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਬਡਾਈ ਰਹਾਉ। ਗੁਰ ਕੀ ਸਰਨ ਪਏ ਭੈਣਾ ਸੇ ਸਾਚੀ ਦਰਗਹਿ ਮਾਨੇ। ਗੁਣ ਗਾਵਤਿਆ ਰਾਧ ਨਾਮ ਹਰ ਆਏ ਆਪਣੇ ਥਾਨੇ। ਜੈ ਜੈ ਕਾਰ ਕਰੈ ਸਭ ਉਸਤਤ ਸੰਗਤ ਸਾਧ ਪਿਆਰੀ। ਸਦ ਬਲਿਹਾਰ ਜਾਓ ਪ੍ਰਭ ਆਪਣੇ ਜਿਨ ਪੂਰਨ ਪੈਜ ਸਵਾਰੀ। ਗੋਸ਼ਟ ਗਿਆਨ ਨਾਮ ਸੁਨ ਉਦਰੇ ਜਿਨ ਜਿਨ ਦਰਸ਼ਨ ਪਾਇਆ। ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਰਧ ਸਤੀ ਕਰ ਆਇਆ। ਗੋਸ਼ਟ ਗਿਆਨ ਨਾਮ ਸੁਨ ਉਦਰੇ ਜਿਨ ਜਿਨ ਦਰਸ਼ਨ ਪਾਇਆ। ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਅਨਰਧ ਸਤੀ ਕਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।